ਸੇਵਕ ਸਿੱਖ ਪੂਜਨ ਸਭ ਆਵੈ। ਸਤਿਗੁਰੂ ਗਰੀਬ ਨਿਵਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਦਾ ਪਵਿੱਤਰ ਵਾਕ ਹੈ ਬਈ ਪੂਜਨ ਸਭ ਆਵੈ। ਸੇਵਕ ਤੇ ਸਿੱਖ ਗੁਰੂ ਕੇ ਦਰਬਾਰ ਅੰਦਰ ਪੂਜਨ ਵਾਸਤੇ ਆਉਂਦੇ ਨੇ। ਕਿਸ ਨੂੰ? ਪੂਜਨ ਜੋ ਕੋਈ ਹਸਤੀ ਹੋਏਗੀ ਨਾ, ਜਿਸ ਨੂੰ ਪੂਜਨ ਵਾਸਤੇ ਆਉਂਦੇ ਨੇ ਤੇ ਪੂਜਨ ਵਾਸਤੇ ਆ ਕੇ ਉਸ ਨੂੰ ਪੂਜ ਕੇ ਅੰਮ੍ਰਿਤ ਰੂਪ ਬਾਣੀ ਨੂੰ, ਉੱਤਮ ਬਾਣੀ ਨੂੰ ਗਾਉਂਦੇ ਨੇ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ। ਗਰੀਬ ਨਿਵਾਜ ਸਾਹਿਬ ਸੱਚੇ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਉਹ ਵਾਕ ਸਿੱਖ ਸੰਗਤਾਂ ਤੇ ਸੇਵਕਾਂ ਦੇ ਹਿਰਦੇ ਅੰਦਰ ਵਸਿਆ, ਜੋ ਮਹਾਰਾਜ ਨੇ ਲਿਖਿਆ ਸੀ ਤੇ ਸਿੱਖ ਸੰਗਤ ਅੰਦਰ ਉਜਾਗਰ ਕੀਤਾ ਸੀ ਬਈ ਪੂਜਾ ਅਕਾਲ ਪੁਰਖ ਕੀ। ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ। ਇਸ ਵਾਸਤੇ ਪੂਜਣ ਯੋਗ ਹਸਤੀ ਹੋਈ ਅਕਾਲ ਪੁਰਖ, ਪੂਜਾ ਅਕਾਲ ਕੀ। ਪੂਜਣ ਯੋਗ ਹਸਤੀ ਹੈ ਅਕਾਲ ਪੁਰਖ, ਅਕਾਲ ਜਿਹੜਾ ਕਾਲ ਤੋਂ ਰਹਿਤ ਹੈ, ਜਿਸ ਨੇ ਸ੍ਰਿਸ਼ਟੀ ਨੂੰ ਜਨਮ ਦਿੱਤਾ, ਜਿਸ ਦਾ ਨਾਮ ਅਕਾਲ ਮੂਰਤ ਹੈ, ਜਿਹੜਾ ਅਜੂਨੀ ਹੈ, ਜਿਹੜਾ ਸਹਿ ਭੰਗ ਹੈ, ਜਿਹਦਾ ਸੁਤੇ ਸਿੱਧ ਪ੍ਰਕਾਸ਼ ਹੋ ਜਾਂਦਾ, ਉਹ ਮਿਲਦਾ ਗੁਰੂ ਦੀ ਕਿਰਪਾ ਨਾਲ। ਸਤਿਗੁਰੂ ਸਾਹਿਬ ਗੁਰੂ ਰਾਮਦਾਸ ਮਹਾਰਾਜ ਜੀ ਨੇ ਬੜਾ ਪਵਿੱਤਰ ਵਾਕ ਕਿਹਾ ਬਈ ਉਹ ਗੁਰੂ ਦੀ ਕਿਰਪਾ ਨਾਲ ਮਿਲਦਾ, ਜੂਨਾਂ ਤੋਂ ਰਹਿਤ ਹੈ, ਜੂਨੀਆਂ ਵਿਚ ਨਹੀਂ ਆਉਂਦਾ, ਉਹ 84 ਲੱਖ ਜੂਨ ਚ ਨਹੀਂ ਆਉਂਦਾ, ਜਨਮ ਮਰਨ ਚ ਨਹੀਂ ਉਹ ਆਉਂਦਾ, ਉਹ ਜੂਨਾਂ ਤੋਂ ਰਹਿਤ ਹੈ। ਹੈ ਕੌਣ ਜੀ? ਉਹ ਅਕਾਲ ਮੂਰਤ ਹੈ। ਉਸਦਾ ਨਾਮ ਕੀ ਹੈ ਜੀ? ਉਸਦਾ ਨਾਮ ਹੈ ਸਤਨਾਮ, ਸੱਚਾ ਨਾਮ। ਉਸ ਤੋਂ ਛੁੱਟ ਕੋਈ ਹੋਰ ਵੀ ਤਾਕਤ ਹੈ ਨਾ ਜੀ? ਉਹ ਇੱਕ ਹੈ, ਓਅੰਕਾਰ, ਓਅੰਕ ਤ੍ਰੈ ਕਾਲ ਵਿਚ ਪ੍ਰਕਾਸ਼ ਕਰਨ ਵਾਲਾ, ਤਿੰਨਾਂ ਸਮਿਆਂ ਦੇ ਅੰਦਰ ਉਹ ਉਜਾਗਰ ਹੋਣ ਵਾਲਾ ਇੱਕ ਅਕਾਲ ਪੁਰਖ ਮਹਾਰਾਜ ਹੈ। ਸਭ ਗਾਵੈ ਹਰ ਹਰ ਉੱਤਮ ਬਾਣੀ, ਉਸ ਦੀ ਦਿੱਤੀ ਹੋਈ ਬਾਣੀ ਨੂੰ ਸਭ ਗਾਉਂਦੇ ਨੇ। ਪਹਿਲਾਂ ਉਸ ਦੀ ਪੂਜਾ ਕਰਦੇ ਨੇ, ਪਹਿਲਾਂ ਉਸ ਨੂੰ ਪੂਜਦੇ ਨੇ, ਫਿਰ ਪੂਜ ਕੇ ਉਸ ਦੀ ਦਿੱਤੀ ਹੋਈ ਬਾਣੀ ਨੂੰ ਗਾਉਂਦੇ ਨੇ। ਉਸ ਦੇ ਦਿੱਤੇ ਹੋਏ ਜੋ ਅਕਾਲ ਕੀ ਬਾਣੀ ਹੈ, ਦਿੱਤੇ ਹੋਏ ਅਲਫਾਜ਼ ਨੇ, ਦਿੱਤੇ ਹੋਏ ਪਵਿੱਤਰ ਵਾਕ ਨੇ, ਮਿੱਠੇ ਵਾਕ ਨੇ, ਉਹਨਾਂ ਨੂੰ ਗਾਉਂਦੇ ਨੇ ਤੇ ਗਾ ਗਾ ਕੇ ਵਿਚਾਰ ਕਰਦੇ ਨੇ। ਸਭ ਗਾਵੈ ਹਰ ਹਰ ਉੱਤਮ ਬਾਣੀ। ਪਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਗੁਰੂ ਰਾਮਦਾਸ ਮਹਾਰਾਜ ਨੂੰ ਸਵਾਲ ਕਰਤਾ ਸਿੱਖਾਂ ਨੇ, ਸਤਿਗੁਰੂ ਅਕਾਲ ਪੁਰਖ ਦੀ ਹਸਤੀ ਤੇ ਵੇਖਣ ਵਿਚ ਨਹੀਂ ਆਉਂਦੀ, ਨਾ ਅਸੀਂ ਕਦੇ ਵੇਖੀ ਹੈ, ਤੇ ਜਿਹੜੀ ਹਸਤੀ ਅਸੀਂ ਵੇਖੀ ਨਹੀਂ ਮਹਾਰਾਜ, ਉਸ ਦੀ ਪੂਜਾ ਕਿਵੇਂ ਕਰੀਏ? ਮਹਾਰਾਜ ਕਹਿੰਦੇ ਨੇ ਵੀ ਅਨੁਭਵ ਦੁਆਰਾ, ਅਨੁਭਵਤਾ ਦੇ ਨਾਲ ਉਸ ਨੂੰ ਪਾਇਆ ਜਾ ਸਕਦਾ, ਉਹ ਨਜ਼ਰ ਨਹੀਂ ਆਉਂਦਾ। ਤੇ ਮਹਾਰਾਜ ਫਿਰ ਜੋ ਨਜ਼ਰ ਹੀ ਨਹੀਂ ਆਉਂਦਾ ਤੇ ਉਸ ਨੂੰ ਵੇਖੀਏ ਕਿਸ ਵਿੱਚੋਂ? ਕਹਿਣ ਲੱਗੇ ਉਸ ਦੀ ਬਾਣੀ ਵਿੱਚੋਂ। ਅਕਾਲ ਪੁਰਖ ਮਹਾਰਾਜ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਰੱਬ ਪਰਮਾਤਮਾ ਈਸ਼ਵਰ ਦੇ ਦਰਸ਼ਨ ਬਾਣੀ ਵਿੱਚੋਂ ਹੁੰਦੇ ਨੇ, ਕਿਉਂਕਿ ਬਾਣੀ ਅਕਾਲ ਪੁਰਖ ਦਾ ਰੂਪ ਹੈ। ਅਕਾਲ ਬਾਣੀ

ਜਿਵੇਂ ਕੋਈ ਬਾਹਰ ਵਿਦੇਸ਼ ਵਿਚ ਬੈਠਾ ਜਾਂ ਕਿਸੇ ਹੋਰ ਜਗ੍ਹਾ ਤੇ ਬੈਠਾ, ਕੋਈ ਚਿੱਠੀ ਲਿਖਦਾ, ਕੋਈ ਪੱਤਰਕਾਰ ਲਿਖਦਾ, ਤੇ ਉਸ ਦੀਆਂ ਅੰਤਰਲੀਆਂ ਗੱਲਾਂ, ਅੰਤਰਲੀ ਆਤਮਾ ਦੀ ਆਵਾਜ਼, ਅੰਦਰਲੀ ਦੁੱਖ ਸੁੱਖ ਜੋ ਹੈ ਸਾਰਾ ਚਿੱਠੀ ਵਿਚ ਲਿਖਿਆ ਜਾਂਦਾ ਤੇ ਇਨਸਾਨ ਪੜ੍ਹਦਾ ਤੇ ਚਿੱਠੀ ਨੂੰ ਪੜ੍ਹ ਕੇ ਰਾਹਤ ਮਹਿਸੂਸ ਕਰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇਸ ਬਾਣੀ ਨੂੰ ਚਿੱਠੀ ਦਾ ਰੂਪ ਵੀ ਦਿੱਤਾ ਵੀ ਇਹ ਅਕਾਲ ਪੁਰਖ ਮਹਾਰਾਜ ਦੀ ਇੱਕ ਚਿੱਠੀ ਹੈ, ਉਸ ਦੇ ਦਰ ਤੱਕ ਚਿੱਠੀ ਭੇਜਣੀ ਹੈ। ਜਦੋਂ ਲਾਹੌਰ ਵਿਚ ਬੈਠੇ ਨੇ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਚਿੱਠੀਆਂ ਲਿਖੀਆਂ ਗੁਰੂ ਰਾਮਦਾਸ ਮਹਾਰਾਜ ਵੱਲ, ਚਿੱਠੀਆਂ ਲਿਖੀਆਂ ਗੁਰਬਾਣੀ ਦੇ ਰੂਪ ਅੰਦਰ ਚਿੱਠੀਆਂ ਲਿਖੀਆਂ ਤੇ ਇਹ ਦਰਸਾ ਦਿੱਤਾ ਸਾਹਿਬ ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਵੀ ਜੇ ਪਰਮਾਤਮਾ ਨੂੰ ਮਿਲਣਾ, ਜੇ ਪਤੀ ਨੂੰ ਮਿਲਣ ਦੀ ਸਿੱਖ ਹੈ, ਪਤਨੀ ਚਿੱਠੀਆਂ ਲਿਖਦੀ ਰਵੇ, ਵੈਰਾਗਮਈ ਚਿੱਠੀਆਂ ਲਿਖਦੀ ਰਵੇ ਪਤਨੀ, ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਹੇ, ਜੇ ਗੁਰੂ ਨੂੰ ਪਾਉਣਾ ਹੈ ਤੇ ਸਿੱਖ ਵੈਰਾਗਮਈ ਸ਼ਬਦ ਗਾਉਂਦਾ ਰਵੇ। ਪਹਿਲੀ ਚਿੱਠੀ, ਦੂਜੀ ਚਿੱਠੀ, ਤੀਜੀ ਚਿੱਠੀ, ਚੌਥੀ ਚਿੱਠੀ ਮਹਾਰਾਜ ਨੇ ਅੰਕਿਤ ਕਰ ਦਿੱਤੀ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ। ਸਤਿਗੁਰੂ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਚਿੱਠੀ ਹੈ, ਇਹੀ ਚਿੱਠੀ ਹੈ, ਵੈਰਾਗਮਈ ਚਿੱਠੀ ਹੈ। ਤੇ ਇਸ ਚਿੱਠੀ ਦੇ ਇੱਕ ਇੱਕ ਅੰਕ ਦੇ ਅੰਦਰ, ਇੱਕ ਇੱਕ ਲਫ਼ਜ਼ ਦੇ ਅੰਦਰ ਇਤਨਾ ਵਜਨ ਹੈ, ਇਤਨਾ ਵੈਰਾਗ ਹੈ, ਕੁੱਟ ਕੁੱਟ ਕੇ ਭਰਿਆ ਹੋਇਆ ਵੀ ਚਿੱਠੀਆਂ ਭਾਵੇਂ ਨਹੀਂ ਪਹੁੰਚੀਆਂ ਪਰ ਅੰਕ ਪੈਂਦੇ ਜਾ ਰਹੇ ਨੇ। ਇੱਕ ਦੋ ਤਿੰਨ, ਤਿੰਨ ਚਿੱਠੀਆਂ ਤੇ ਨਹੀਂ ਮਿਲੀਆਂ, ਚੌਥੀ ਚਿੱਠੀ ਮਿਲ ਗਈ। ਚੌਥੀ ਦਾ ਅੰਕ ਪੜ੍ਹ ਕੇ ਗੁਰੂ ਰਾਮਦਾਸ ਮਹਾਰਾਜ ਨੇ ਤਿੰਨਾਂ ਚਿੱਠੀਆਂ ਦੀ ਪੜਤਾਲ ਕੀਤੀ। ਭਾਵ ਕੇਵਲ ਇਹ ਹੈ ਵੀ ਗੁਰਬਾਣੀ ਜਿਹੜੀ ਹੈ ਇਹ ਰੱਬ ਦੇ ਦਰ ਤੱਕ ਜੇ ਅਸੀਂ ਰੋਜ਼ਾਨਾ ਪੜ੍ਹੀਏ ਨਾ, ਸਤਿਗੁਰੂ ਤੈਨੂੰ ਚਿੱਠੀ ਲਿਖਣੀ ਹੈ, ਅਸੀਂ ਦੁਖੀ ਹਾਂ, ਅਸੀਂ ਮਨ ਕਰਕੇ ਦੁਖੀ ਹਾਂ, ਅਸੀਂ ਆਤਮਾ ਕਰਕੇ ਦੁਖੀ ਹਾਂ, ਤੇ ਫਿਰ ਜਿਹੜੇ ਸ਼ਬਦ ਗੁਰੂ ਮਹਾਰਾਜ ਜੀ ਦੇ ਬੈਰਾਗਮਈ ਸ਼ਬਦ ਨੇ ਉਨ੍ਹਾਂ ਨੂੰ ਗਾਉਣਾ ਕਰੀਏ ਨਾ, ਤੇ ਅਕਾਲ ਪੁਰਖ ਤੱਕ ਪਾਈ ਹੋਈ ਚਿੱਠੀ ਮਿਲ ਜਾਂਦੀ ਏ, ਪਹੁੰਚ ਜਾਂਦੀ ਏ ਪੱਤਰਕਾ ਉਸ ਨੂੰ, ਤੇ ਫਿਰ ਉਹ ਪੱਤਰਕਾ ਪੜ੍ਹ ਕੇ ਤੇ ਸਿੱਖ ਦਾ ਹਾਲ ਜਿਹੜਾ ਹੈ ਸੁਣ ਲੈਂਦਾ। ਤੇ ਸਿੱਖ ਦੀ ਚਿੱਠੀ ਤੇ ਇਉਂ ਸੁਣਦਾ ਗੁਰੂ ਬਈ ਕੋਲ ਬੈਠਾ ਹੋਇਆ ਵੀ ਸਿੱਖ ਜਿਹੜਾ ਸ਼ਬਦ ਪੜ੍ਹ ਰਿਹਾ, ਗੁਰੂ ਸਨਮੁਖ ਬੈਠਾ ਸਮਾਧੀ ਲਾ ਕੇ ਕੱਲੀ ਕੱਲੀ ਗੱਲ ਸਿੱਖ ਦੀ ਸੁਣਦਾ ਜਾ ਰਿਹਾ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਸਿੱਖਾ ਜਦੋਂ ਤੂੰ ਮੈਨੂੰ ਪੁਕਾਰੇਗਾ ਨਾ, ਯਾਦ ਕਰੇਗਾ, ਤਦ ਸ਼ਿਨ ਮੈਂ ਹਾਜ਼ਰ ਹੋਵਾਂਗਾ, ਉਸ ਸਮੇਂ ਮੈਂ ਹਾਜ਼ਰ ਹੋਵਾਂਗਾ। ਬਾਣੀ ਨੂੰ ਜਦੋਂ ਗਾਏਗਾ ਸਿੱਖ, ਕਿਉਂਕਿ ਬਾਣੀ ਨਿਰੰਕਾਰ ਦਾ ਰੂਪ ਹੈ ਤੇ ਨਿਰੰਕਾਰ ਆਪ ਉਥੇ ਹਾਜ਼ਰ ਹੋਏਗਾ, ਇਸ ਬਾਣੀ ਦੇ ਅਦਬ ਸਤਿਕਾਰ ਵਾਸਤੇ ਕਹਿੰਦੇ ਵੀ ਸੰਗਤਾਂ ਜਿਹੜੀਆਂ ਨੇ ਸ਼ਬਦ ਗਾਇਨ ਕਰ ਰਹੀਆਂ ਨੇ, ਢੋਲਕੀਆਂ ਛੈਣਿਆਂ ਦੀ ਆਵਾਜ਼ ਪਈ ਹੈ ਕੰਨਾਂ ਚ ਗੁਰੂ ਹਰਿਰਾਜ ਸਾਹਿਬ ਜੀ ਦੀ, ਪਲੰਗ ਤੋਂ ਝੱਟ ਹੀ ਉੱਠੇ ਨੇ, ਗੋਡਾ ਵਜਿਆ ਪਲੰਗ ਦੇ ਨਾਲ ਬੜੇ ਜ਼ੋਰ ਦੀ ਤੇ ਝੱਟ ਉੱਠ ਕੇ ਖੜੇ ਹੋ ਗਏ ਨੇ। ਸਿੱਖਾਂ ਨੇ ਪੁੱਛਿਆ ਮਹਾਰਾਜ ਆਪ ਖੜੇ ਹੋ ਗਏ, ਸਿੱਖੋ ਸਾਹਮਣੇ ਗੁਰੂ ਦੀਆਂ ਸੰਗਤਾਂ ਸ਼ਬਦ ਪੜ੍ਹਦੀਆਂ ਆ ਰਹੀਆਂ ਨੇ। ਮਹਾਰਾਜ ਆਪ ਤੇ ਗੁਰੂ ਹੋ, ਆਪ ਗੁਰੂ ਹੋ ਤੇ ਫਿਰ ਆਪ ਸ਼ਬਦ ਪੜ੍ਹੇ ਰਹੀਆਂ ਸੰਗਤਾਂ ਜਿਹੜੀਆਂ ਸ਼ਬਦ ਪੜ੍ਹਦੀਆਂ ਪਈਆਂ ਨੇ ਉਹਨਾਂ ਨੂੰ ਸੁਣ ਕੇ ਆਪ ਖੜੇ ਕਿਉਂ ਹੋ ਗਏ? ਕਿਉਂਕਿ ਗੁਰੂ ਦਾ ਰੂਪ ਤੇ ਬਾਣੀ ਹੈ, ਬਾਣੀ ਗੁਰੂ, ਗੁਰੂ ਹੈ ਬਾਣੀ। ਤੇ ਮਹਾਰਾਜ ਗੁਰੂ ਹਰਿਰਾਜ ਸਾਹਿਬ ਸੱਚੇ ਪਾਤਸ਼ਾਹ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਸਿੱਖੋ ਬਾਣੀ ਗੁਰੂ, ਗੁਰੂ ਹੈ ਬਾਣੀ, ਪਰ ਇਹ ਬਾਣੀ ਜਿਹੜੀ ਹੈ ਨਾ ਇਹ ਅਕਾਲ ਪੁਰਖ ਕੀ ਬਾਣੀ ਹੈ, ਧੁਰ ਕੀ ਬਾਣੀ ਆਈ, ਲਿਆਂਦੀ ਕਿਹਨੇ? ਗੁਰੂ ਨਾਨਕ ਦੇਵ ਜੀ ਮਹਾਰਾਜ ਨੇ। ਅੰਕਿਤ ਕਿਹਨਾਂ ਨੇ ਕੀਤੀ? ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸੰਗ੍ਰਹਿ ਕਰ ਦਿੱਤਾ, ਇਸ ਕਰਕੇ ਉਹ ਸਾਡੇ ਨਾਲੋਂ ਵੱਡੇ ਹਨ, ਉਨ੍ਹਾਂ ਦਾ ਪਵਿੱਤਰ ਸਰੂਪ ਸਾਡੇ ਹਿਰਦੇ ਅੰਦਰ ਹੈ, ਅਸੀਂ ਉਨ੍ਹਾਂ ਦੇ ਸਤਿਕਾਰ ਵਾਸਤੇ, ਅਸੀਂ ਗੁਰੂ ਕੀ ਬਾਣੀ ਦੇ ਸਤਿਕਾਰ ਵਾਸਤੇ ਖੜੇ ਹੋਏ ਹਾਂ। ਇਹ ਨਾ ਸਮਝਣਾ ਵੀ ਗੁਰੂ ਕੀ ਬਾਣੀ ਹੈ ਤੇ ਗੁਰੂ ਦਾ ਤੇ ਬਾਣੀ ਦਾ ਇੱਕੋ ਰੂਪ ਹੈ ਤੇ ਗੁਰੂ ਜਿਹੜਾ ਹੈ ਸਤਿਕਾਰ ਵਾਸਤੇ ਖੜਾ ਨਹੀਂ ਹੋਏਗਾ। ਜੇ ਅੱਜ ਗੁਰੂ ਸਤਿਕਾਰ ਵਾਸਤੇ ਨਹੀਂ ਖੜਾ ਹੋਏਗਾ, ਕੱਲ ਨੂੰ ਸਿੱਖ ਸੰਗਤਾਂ ਕਿਵੇਂ ਸਤਿਕਾਰ ਕਰਨਗੀ? ਸਿੱਖ ਨੂੰ ਕਿਵੇਂ ਪਤਾ ਲੱਗੇਗਾ ਵੀ ਗੁਰੂ ਬਾਣੀ ਦਾ ਰੂਪ ਹੈ, ਬਾਣੀ ਗੁਰੂ ਕਾ ਰੂਪ ਹੈ? ਇਹ ਬਾਣੀ ਦੇ ਵਿੱਚ ਗੁਰੂ ਸਮਾ ਜਾਂਦਾ ਹੈ। ਜੇ ਪ੍ਰਗਟ ਕਰਨਾ ਹੋਵੇ ਬਾਣੀ ਗਾ ਕੇ ਗੁਰੂ ਨੂੰ ਪ੍ਰਗਟ ਕਰ ਲਿਆ ਜਾਂਦਾ ਹੈ। ਇਹ ਉੱਤਮ ਬਾਣੀ ਹੈ ਹਰੀ ਦੀ, ਸਾਰੇ ਗਾਉਂਦੇ ਹਨ ਤੇ ਪਰਮਾਤਮਾ ਦੀ ਦਰਗਾਹ ਦੇ ਅੰਦਰ ਆ ਕੇ ਅਕਾਲ

ਦੁਰਲਭ ਜਨਮ ਚਿਰੰਕਾਲ ਪਾਇਓ ਜਾਤਿਓ ਕੌਡੀ ਬਦਲਾ ਕਾਥੂਰੀ ਕੋ ਗਾਹਕ ਆਇਓ ਲਾਦਿਓ ਕਲ ਬਿਰਖ ਜਿਹਾ ਆਇਓ ਲਾਭ ਲੱਭਣ ਕੇ ਤਾਈ ਆਇਓ ਲਾਭ ਲੱਭਣ ਕੇ ਤਾਈ ਮੋਹਨ ਠਗਾਉਰੀ ਕਿਉਂ ਪੁਰਜ ਪਾ ਮੋਹਨ ਠਗਾਉਰੀ

ਆਤ ਪਾਤ ਸੱਚੋ ਤਖਤ ਜੋ ਭਾਵ ਸੰਜੁਤ ਬਲ ਆਤ ਪਾਤ ਸੱਚੋ ਤਖਤ ਜੋ ਭਾਵ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬੋਲੋ ਜੀ ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਈ ਵਾਰ, ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਰਤਨ ਭਗਤ ਸਮਰਕਾਇ ਗੁਰੂ ਨਾਨਕ ਲੈਂ ਧਿਆਇ, ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਇ, ਅਰਜੁਨ ਹਰ ਗੋਬਿੰਦਨਾਮ ਸਿਮਰਨ ਸ੍ਰੀ ਹਰ ਰਾਏ, ਸ੍ਰੀ ਹਰ ਕ੍ਰਿਸ਼ਨ ਧਿਆਈ ਆ ਜਿਸ ਡਿੱਠੇ ਸਭ ਦੁਖ ਜਾਏ, ਤੇ ਬਹਾਦਰ ਸਿਮਰਾਇ ਘਰ ਨੂੰ ਨਿਧਿਆਵੇ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ।

ਚਾਲੀਆਂ ਬੂਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਰ੍ਹਾਂ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਤੇ ਅੰਤਰ ਕੇ ਖਾਲਸਾ ਜੀ ਸਾਹਿਬ ਬੋਲੋ ਜੇ ਵਾਹਿਗੁਰੂ ਜਿਹਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਏਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੇ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਜਿੱਤੇ ਅਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇ ਦੇਗ ਤੇਗ ਫਤਿਹ ਬਿਰਦਗੀ ਵਿਆਜ ਪੰਥ ਕੇ ਜੇ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਵੰਗੇ ਜੁਗੋ ਜੁਗਾ ਟਲ ਧਮਕਾ ਜੇਕਾ ਬੋਲੋ ਜੇ ਵਾਹਿਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੇ ਮਤ ਦਾ ਰੱਖਾ ਆਪ ਵਾਹਿਗੁਰੂ ਇਹ ਨਿਮਾਣਿਆਂ ਦੇ ਮਾਣ ਜੇ ਤਾਣਿਆਂ ਦੇ ਤਾਣ ਉੱਟਿਆਂ ਦੀ ਓਟ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਾਜ਼ੂਰ ਜਪ ਜੀ ਸਾਹਿਬ ਸੋਦਾਰ ਰਹਿਰਾਜ ਸਾਹਿਬ ਜੀ ਦੇ ਪਾਠ ਜੀ ਕੀ ਅਰਦਾਸ ਭੁੱਲ ਚੁੱਕ ਨੂੰ ਮੁਆਫ਼ ਕਰਨੀ

ਕਹਿੰਦੇ ਨੇ ਇੱਕ ਜਗ੍ਹਾ ਘੜੇ ਪਏ ਸਨ। ਇੱਕ ਪਿਆਸਾ ਮਨੁੱਖ ਉਹਨਾਂ ਘੜਿਆਂ ਦੇ ਪਾਸ ਚਲਾ ਗਿਆ। ਹੁਣ ਲੱਗਾ ਪਾਣੀ ਪੀ, ਜਿਸ ਵੇਲੇ ਘੜੇ ਤੋਂ ਢੱਕਣ ਚੁੱਕਿਆ ਕੀ ਵੇਖਦਾ ਹੈ, ਵਿੱਚ ਚੰਦਰਮਾ ਨਜ਼ਰ ਆ ਰਿਹਾ। ਦੂਸਰੇ ਘੜੇ ਵੱਲ ਹੱਥ ਵਧਾਇਆ, ਉਸਦਾ ਢੱਕਣ ਚੁੱਕਿਆ, ਉਹਦੇ ਵਿੱਚ ਵੀ ਚੰਦਰਮਾ ਨਜ਼ਰ ਆ ਰਿਹਾ। ਹੈਰਾਨ ਹੋ ਗਿਆ, ਕਹਿੰਦਾ ਚੰਦਰਮਾ ਇੱਕ ਵੀ ਇੱਕ ਹੈ ਪਰ ਨਜ਼ਰ ਦੋਨਾਂ ਚੋਂ ਆ ਰਿਹਾ ਹੈ, ਨਜ਼ਰ ਦੋਨਾਂ ਵਿੱਚੋਂ ਆ ਰਿਹਾ ਹੈ, ਦਿਸ ਦੋਨਾਂ ਦੇ ਵਿੱਚ ਰਿਹਾ ਹੈ। ਸਾਹਿਬ ਕਹਿੰਦੇ ਨੇ ਬਸ ਗੱਲ ਇਤਨੀ ਕੁ ਹੈ, ਇਹ ਜਾਤ ਦਾ ਢੱਕਣ ਚੁੱਕਣ ਦੀ ਦੇਰੀ ਹੈ, ਹਉਮੀ ਹੰਕਾਰ ਦਾ ਟੱਕਣ ਚੁੱਕਣ ਦੀ ਦੇਰੀ ਹੈ। ਬਸ ਜਿਸ ਵੇਲੇ ਇਹ ਪਰਦਾ ਪਰੇ ਹੋਇਆ, ਜੋਤ ਸਾਹਮਣੇ ਨਜ਼ਰ ਆਵੇਗੀ, ਕਿਉਂਕਿ ਬਾਣੀ ਦਾ ਫੈਸਲਾ ਹੈ। ਏਕ ਅਨੇਕ ਵਿਆਪਕ ਪੂਰਕ ਹੈ, ਉਹ ਇੱਕ ਲੇਕਿਨ ਵਿਆਪਕ ਸਾਰਿਆਂ ਵਿੱਚ ਹੈ, ਹੈ ਉਹ ਇੱਕ ਪਰ ਅਨੇਕਤਾ ਦੇ ਨਾਲ ਸਾਰਿਆਂ ਵਿੱਚ ਰਮ

ਕਿਉਂਕਿ ਅੱਜ ਲੋੜ ਹੈ ਸਾਨੂੰ ਜੋਤ ਦੀ ਪਹਿਚਾਣ ਕਰਨ ਦੀ। ਉਹ ਭਾਈ ਜੀ, ਅਸੀਂ ਆਪਣੇ ਆਪ ਅੰਦਰ ਹੀ ਜੋਤ ਨਹੀਂ ਵੇਖੀ ਤੇ ਕਿਸੇ ਅੰਦਰ ਕਿਵੇਂ ਤੱਕਾਂਗੇ। ਆਓ ਪਹਿਲੇ ਆਪਣੇ ਅੰਦਰ ਝਾਤੀ ਮਾਰੀਏ, ਆਪਣੇ ਅੰਦਰ ਅੰਤਰ ਧਿਆਨ ਹੋਈਏ, ਅੰਤਰਮੁਖੀ ਹੋਈਏ, ਵੇਖੀਏ ਕਿ ਵਾਕਈ ਜੋਤ ਅੰਦਰ ਹੈ ਕਿ ਜਾਂ ਤੇਰੇ ਹੋਮੇ ਤ੍ਰਿਸ਼ਨਾ ਦੀ ਚਟਾਨ ਨੇ ਉਸ ਨੂੰ ਵੀ ਦਬਾ ਲਿਆ ਹੈ।

ਉਹ ਭਾਈ ਮੈਂ ਤੇ ਜਾਤ ਨੂੰ ਮੰਨਦਾ ਹੀ ਨਹੀਂ, ਮੈਂ ਤੇ ਕੇਵਲ ਜੋਤ ਨੂੰ ਮੰਨਣਾ। ਅੱਗੇ ਜਾਤ ਨਾ ਜੋਰ ਹੈ, ਅੱਗੇ ਜਿਉ ਨਵੇਂ ਜਿਨ ਕੀ ਲੇਖੇ ਪਤ ਪਵੇ ਚੰਗੇ ਸੇਕ। ਸੋ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜਿਨ੍ਹਾਂ ਨੇ ਇੱਕ ਪਛੜੀ ਜਾਤੀ ਵਾਲਾ ਮਨੁੱਖ ਆਪਣੇ ਨਾਲ ਲਾ ਲਿਆ, ਆਪਣਾ ਭਾਈ ਬਣਾ ਲਿਆ ਤੇ ਦੁਨੀਆਂ ਨੂੰ ਇਹ ਦੱਸਿਆ, ਦੁਨੀਆਂ ਦੇ ਲੋਕੋ ਦੇਖੋ ਮੇਰੀ ਨਿਗਾਹ ਅੰਦਰ ਜਾਤ ਨੂੰ ਕੋਈ ਥਾਂ ਨਹੀਂ, ਕੇਵਲ ਜੋਤ ਦੀ ਪਹਿਚਾਣ ਹੈ।

ਕਿਉਂਕਿ ਇਹ ਜਾਤ ਤਾਂ ਇੱਥੇ ਹੀ ਰਹਿ ਜਾਣੀ, ਅੱਗੇ ਨਾਲ ਨਹੀਂ ਜਾਣੀ। ਬਾਣੀ ਅੰਦਰ ਐਸਾ ਜ਼ਿਕਰ ਮਿਲਦਾ ਹੈ। ਧੰਨ ਗੁਰੂ ਅਮਰਦਾਸ ਪਾਤਸ਼ਾਹ।

ਉਹ ਭਾਈ ਜਿੱਥੇ ਲੇਖਾ ਹੋਣਾ ਹੈ ਨਾ ਉੱਥੇ ਦੇਹ ਹੋਣੀ ਹੈ ਤੇ ਨਾ ਉੱਥੇ ਜਾਤ ਹੋਣੀ ਹੈ, ਕੇਵਲ ਜੋਤ ਨਾਲ ਨਿਬੇੜਾ ਹੋਣਾ, ਆਤਮਾ ਨਾਲ ਨਿਬੇੜਾ ਹੋਣਾ। ਤੇ ਤੂੰ ਕਿਹੜੀਆਂ ਗੱਲਾਂ ਕਰ ਰਿਹਾ ਹੈ? ਇਸ ਲਈ ਖਿਆਲ ਕਰ ਲੈ, ਜਿੱਥੇ ਲੇਖਾ ਮੰਗੀਏ ਤਿੱਥੇ ਦੇਹੀ ਜਾਤ ਨਾ ਚਾਹੇ। ਜਿੱਥੇ ਲੇਖਾ ਹੋਣਾ ਉੱਥੇ ਇਹਨਾਂ ਨੇ ਨਹੀਂ ਹੋਣਾ। ਇਸ ਲਈ ਸਾਧ ਸੰਗਤ, ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਈਸਾ ਭਾਈ ਮਰਦਾਨਾ ਜੀ ਨੂੰ ਇਹ ਗੱਲ ਸਮਝਾ ਦਿੱਤੀ, ਲੈ ਭਾਈ ਅੱਜ ਤੋਂ ਤੂੰ ਮੇਰਾ ਭਾਈ ਹੈ ਤੇ ਇਹ ਤਿੰਨ ਗੱਲਾਂ ਆਪਣੀ ਝੋਲੀ ਪਾ ਲੈ। ਪਾਈਸਾ ਭਾਈ ਮਨੀ ਸਿੰਘ ਜੀ ਗਿਆਨ ਰਤਨਾਮਲੀ ਵਿੱਚ ਐਸਾ ਸੁੰਦਰ ਕਰਕੇ ਲਿਖਦੇ ਨੇ, ਜੋ ਤਿੰਨ ਬਚਨ ਭਾਈ ਮਰਦਾਨੇ ਦੀ ਝੋਲੀ ਧੰਨ ਗੁਰੂ ਨਾਨਕ ਪਾਤਸ਼ਾਹ ਨੇ ਪਾਏ ਨੇ, ਸਤਿਗੁਰ ਕਿਰਪਾ ਕਰਨ ਅਸੀਂ ਸਾਰੇ ਉਹ ਬਚਨ ਕਮਾ ਸਕੀਏ। ਉਹ ਬਚਨ ਕਿਹੜੇ ਨੇ? ਸਾਧ ਸੰਗਤ ਪਿਆਰ ਨਾਲ ਸੁਣੋ। ਪਹਿਲੀ ਗੱਲ ਕਹਿਣ ਲੱਗੇ ਭਾਈ ਮਰਦਾਨਾ ਜੀ, ਰੋਮਾਂ ਦੀ ਬੇਅਦਬੀ ਨਹੀਂ ਕਰਨੀ, ਕੇਸਾਂ ਦੀ ਬੇਅਦਬੀ ਨਹੀਂ ਕਰਨੀ ਜੀ ਮਹਾਰਾਜ। ਦੂਸਰੀ ਗੱਲ, ਪਿਛਲ ਰਾਤੀ ਜਾਗਣਾ ਹੈ ਜੀ ਮਹਾਰਾਜ। ਤੀਸਰਾ ਬਚਨ, ਆਏ ਗਏ ਅਭਿਆਗਤ ਦੀ ਸੇਵਾ ਕਰਨੀ ਹੈ। ਤਿੰਨ ਗੱਲਾਂ ਆਖੀਆਂ। ਪਹਿਲੀ ਗੱਲ, ਕੇਸਾਂ ਦੀ ਬੇਅਦਬੀ ਨਹੀਂ ਕਰਨੀ। ਦੂਸਰੀ ਗੱਲ, ਪਿਛਲ ਰਾਤੀ ਜਾਗ ਕੇ ਸਤਨਾਮ ਦਾ ਸਿਮਰਨ ਕਰਨਾ, ਵਾਹਿਗੁਰੂ ਦਾ ਜਾਪ ਕਰਨਾ, ਤੇ ਤੀਸਰੀ ਗੱਲ, ਆਏ ਗਏ ਅਭਿਆਗਤ ਦੀ ਸੇਵਾ ਕਰਨੀ। ਇਹ ਤਿੰਨ ਗੱਲਾਂ ਭਾਈ ਸਾਹਿਬ ਦੀ ਝੋਲੀ ਪਾਈਆਂ। ਤੇ ਸਾਧ ਸੰਗਤ, ਅੱਜ ਇਹੀ ਬਚਨ ਗੁਰੂ ਨਾਨਕ ਦੇ ਭਾਈ ਸਾਹਿਬ ਨੇ ਆਪਣੇ ਹਿਰਦੇ ਵਿੱਚ ਵਸਾ ਲਿਆ। ਤੇ ਸਾਧ ਸੰਗਤ, ਜਿਨ੍ਹੇ ਗੁਰੂ ਦਾ ਬਚਨ ਮੰਨਿਆ, ਇਤਿਹਾਸ ਪੜ੍ਹ ਕੇ ਵੇਖੋ, 47 ਸਾਲ ਸਾਥ ਨਿਭਾਇਆ। ਅੱਜ ਦਾ ਸਾਥੀ, ਅੱਜ ਦਾ ਪੁੱਤਰ, ਅੱਜ ਦਾ ਭਰਾ ਇੰਨਾ ਸਾਥ ਨਹੀਂ ਨਿਭਾਉਂਦਾ ਜਿੰਨਾ ਸਾਥ ਭਾਈ ਮਰਦਾਨੇ ਨੇ ਗੁਰੂ ਨਾਨਕ ਦਾ ਨਿਭਾਇਆ। ਮੈਂ ਤੇ ਇੰਜ ਕਹਾਂਗਾ, ਗੁਰੂ ਨਾਨਕ ਪਾਤਸ਼ਾਹ ਦੀ ਬੜੀ ਕਿਰਪਾ ਸੀ ਭਾਈ ਮਰਦਾਨੇ ਤੇ, ਇੰਨਾ ਪਿਆਰ ਕਰਦੇ ਸਨ, ਜੋ 47 ਸਾਲ ਸਾਥ ਰਹੇ ਨਾਲ ਨਿਭੇ। ਫਿਰ ਇਤਨਾ ਮਾਨ ਦਿੱਤਾ ਸਾਧ ਸੰਗਤ, ਗੁਰੂ ਨਾਨਕ ਪਾਤਸ਼ਾਹ ਭਾਈ ਸਾਹਿਬ ਭਾਈ ਮਰਦਾਨਾ ਜੀ ਦੇ ਮੁਖੋਂ ਨਿਕਲੇ ਬਚਨ ਆਪਣਾ ਹੱਕ ਆਪਣਾ ਨਾਂ ਦੇ ਕੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਕਰ ਦਿੱਤੇ। ਮਰਦਾਨਿਆਂ, ਤੈਨੂੰ ਹੱਕ ਹੈ, ਤੂੰ ਮੇਰਾ ਨਾਂ ਲੈ ਕੇ ਬਾਣੀ ਉਚਾਰਨ ਕਰ ਸਕਦਾ ਹੈ। ਇਤਨੀ ਵਡਿਆਈ, ਇਤਨਾ ਮਾਣ। ਤੇ ਮੈਂ ਸਾਧ ਸੰਗਤ ਇਹ ਬਚਨ ਕਰਾਂ, ਅੰਤ ਸਮਾਂ ਜਿਸ ਵੇਲੇ ਭਾਈ ਸਾਹਿਬ ਦਾ ਆਇਆ, ਤਾਂ ਵੀ ਭਾਈ ਸਾਹਿਬ ਭਾਈ ਮਰਦਾਨਾ ਦੀ ਇਤਨੀ ਖੁਸ਼ਕਿਸਮਤ, ਗੁਰੂ ਨਾਨਕ ਪਾਤਸ਼ਾਹ ਦੀ ਝੋਲੀ, ਗੁਰੂ ਨਾਨਕ ਦੀ ਗੋਦ, ਕਰਤਾਰਪੁਰ ਦੀ ਧਰਤੀ, ਆਖਰੀ ਸਵਾਸ ਤੇ ਗੁਰੂ ਨਾਨਕ ਨਾਲ ਕੁਝ ਬਚਨ ਹੋ ਰਹੇ ਨੇ। ਭਾਈ ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਮੇਰੀ ਜ਼ਿੰਦਗੀ ਦੇ ਚੰਦ ਸਵਾਸ ਬਾਕੀ ਰਹਿ ਗਏ ਨੇ। ਜਿਸ ਵੇਲੇ ਇਹ ਬਚਨ ਆਖਿਆ ਤੇ ਸਤਿਗੁਰ ਕਹਿਣ ਲੱਗੇ, ਮਰਦਾਨਿਆ ਤੂੰ ਤੇ ਬ੍ਰਹਮ ਗਿਆਨੀ ਹੋ ਗਿਆ। ਆਪਣੇ ਸਵਾਸ ਵੀ ਦੱਸ ਰਿਹਾ ਗਿਣ ਕੇ ਕਿ ਇੰਨੇ ਸਵਾਸ ਹੋਰ ਬਾਕੀ ਰਹਿ ਗਏ ਨੇ, ਤੂੰ ਬ੍ਰਹਮ ਗਿਆਨੀ ਹੋ ਗਏ। ਕਹਿਣ ਲੱਗਾ, ਪਾਤਸ਼ਾਹ ਇਹ ਸਭ ਤੁਹਾਡੀ ਕਿਰਪਾ, ਤੁਹਾਡੀ ਛਤਰ ਛਾਇਆ ਹੇਠ ਰਿਹਾ, ਤੁਹਾਡੀ ਸੰਗਤ ਕੀਤੀ ਹੈ ਤੇ ਇਹ ਮੈਨੂੰ ਮਾਣ ਹਾਸਲ ਹੋਇਆ। ਸਤਿਗੁਰ ਕਹਿਣ ਲੱਗੇ, ਮਰਦਾਨਿਆ ਇੱਕ ਗੱਲ ਤੇ ਦੱਸ, ਅੰਤ ਸਮਾਂ ਆਇਆ, ਤੇਰਾ ਆਖਰੀ ਸਵਾਸ ਚੱਲ ਰਹੇ ਨੇ, ਤੂੰ ਦੱਸ ਮੈਂ ਤੇਰੇ ਅੰਤ ਸਮੇਂ ਤੇਰਾ ਸਸਕਾਰ ਕਵਾਂ ਜਾਂ ਇਸ ਦੇਹ ਨੂੰ ਦਫਨਾ ਦੇ। ਭਾਈ ਸਾਹਿਬ ਉਸ ਵੇਲੇ ਹੱਥ ਬੰਨ ਕੇ ਬੇਨਤੀ ਕਰਦੇ ਨੇ, ਹੇ ਪਾਤਸ਼ਾਹ, ਹੇ ਮੇਰੇ ਪਾਤਸ਼ਾਹ, ਇਹ ਤੁਸੀਂ ਕੀ ਕਹਿ ਰਹੇ ਹੋ ਕਿ ਮੇਰੀ ਦੇਹ ਨੂੰ ਦਫਨਾਉਣਾ ਜਾਂ ਸਸਕਾਰ ਕਰਨੇ? ਹੇ ਪਾਤਸ਼ਾਹ, ਇਹਨੂੰ ਦਫਨਾਈ ਨਾ, ਇਹਨੂੰ ਕਿਸੇ ਮੜੀ ਗੋਰ ਵਿੱਚ ਨਾ ਪਾਈ। ਕੀ ਤੁਸੀਂ ਚਾਹੁੰਦੇ ਹੋ ਇੱਕ ਮੜੀ ਵਿੱਚੋਂ ਨਿਕਲਿਆ ਮੈਨੂੰ ਦੁਬਾਰਾ ਮੜੀ ਵਿੱਚ ਪਾਉਣਾ ਚਾਹੁੰਦੇ? ਭਾਈ ਸਾਹਿਬ ਨੇ ਸਰੀਰ ਨੂੰ ਮੜੀ ਆਖਿਆ, ਇੱਕ ਮੜੀ ਵਿੱਚੋਂ ਕੱਢ ਕੇ ਦੂਜੀ ਮੜੀ ਵਿੱਚ ਪਾਉਣਾ ਚਾਹੁੰਦੇ ਹੋ? ਨਾ ਪਾਤਸ਼ਾਹ, ਮੇਰਾ ਸੰਸਕਾਰ ਕਰਨਾ, ਮੇਰਾ ਸੰਸਕਾਰ ਕਰਨਾ। ਤੇ ਸਾਧ ਸੰਗਤ, ਕਈ ਇਰਖਾਲੂ ਈਰਖਾ ਵਿੱਚ ਐਸਾ ਵੀ ਬਚਨ ਕਰ ਦਿੰਦੇ ਨੇ ਕਿ ਭਾਈ ਸਾਹਿਬ ਭਾਈ ਮਰਦਾਨਾ ਜੀ ਦੀ ਕਬਰ ਖੁਰਮ ਸ਼ਹਿਰ ਅੰਦਰ ਬਣੀ ਹੈ। ਸਾਡਾ ਇਤਿਹਾਸ ਗਵਾਹੀ ਦਿੰਦਾ, ਪਹਿਲੇ ਤੇ ਸਨ ਨਹੀਂ ਰਲਦਾ, ਸਮਾਂ ਨਹੀਂ ਬਣਦਾ। ਦੂਜੀ ਗੱਲ, ਖੁਰਮ ਸ਼ਹਿਰ ਉੱਥੇ ਦੀ ਇਹ ਗੱਲ ਹੀ ਨਹੀਂ ਹੈ, ਗੱਲ ਹੈ ਕਰਤਾਰਪੁਰ ਦੀ ਧਰਤੀ ਦੀ।
ਤੇ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਮਰਦਾਨੇ ਨੂੰ ਇੰਨੀ ਗੱਲ ਫਿਰ ਕਹਿ ਦਿੱਤੀ, ਮਰਦਾਨਿਆਂ ਲੈ ਫਿਰ ਤੇਰੀ ਦੇਹ ਦਾ ਸੰਸਕਾਰ ਹੀ ਹੋਵੇਗਾ ਇਸ ਗੱਲ ਨੂੰ ਯਾਦ ਕਰਨ ਲਈ, ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ, ਤੇ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ। ਤੇ ਜੇ ਈਰਖਾਵਾਦੀ ਜੇ ਐਸੀ ਗੱਲ ਕਰਦੇ ਵੀ ਨੇ, ਇਹਦਾ ਭਾਵ ਇਹ ਹੋ ਗਿਆ ਉਹ ਮਰਦਾਨੀ ਨੂੰ ਕਬਰ ਚ ਨਹੀਂ ਪਾ ਰਿਹਾ ਬਲਕਿ ਗੁਰੂ ਨਾਨਕ ਨੂੰ ਕਬਰ ਚ ਪਾ ਰਹੇ ਨੇ। ਨਹੀਂ ਭਾਈ, ਜੋ ਬਾਤ ਹੈ ਉਸ ਨੂੰ ਕਹਿਣਾ ਸਾਡਾ ਫਰਜ਼ ਬਣਦਾ। ਖੈਰ, ਗੁਰੂ ਨਾਨਕ ਪਾਤਸ਼ਾਹ ਨੇ ਜੋਤ ਨੂੰ ਵੇਖ ਕੇ ਇਤਨੀ ਵਡਿਆਈ ਬਖਸ਼ੀ ਹੈ ਤੇ ਸਾਨੂੰ ਕਹਿੰਦੇ ਨੇ ਹੇ ਪੁਰਖਾ, ਹੇ ਮਨੁੱਖ, ਹੇ ਇਨਸਾਨ, ਆ ਤੂੰ ਵੀ ਜੋਤ ਵੇਖ, ਜਾਤ ਨਾ ਪੁੱਛ। ਮੈਂ ਬਚਨ ਇਸ ਲਈ ਕਰ ਰਿਹਾ ਕਿ ਜਿਸ ਗੁਰੂ ਨਾਨਕ ਅੱਗੇ ਅਸੀਂ ਸੀਸ ਨਵਾਨੇ ਆ, ਕੇਵਲ ਸਾਡਾ ਸਿਰ ਹੀ ਨਿਵਦਾ ਜਾਂ ਸਾਡਾ ਹਿਰਦਾ ਵੀ ਨਿਵੇ ਹੈ? ਕਿ ਅਸੀਂ ਕਦੀ ਮਨ ਵੀ ਨਵਾਇਆ, ਸੀਸ ਨਵਾਇਆ, ਕਿਆ ਥੀ ਹੈ ਜਾਂ ਰਿਦ ਹੈ ਕੁਸੁਦੇ ਜਾਏ? ਕੀ ਫਾਇਦਾ ਸੀਸ ਨਵਾਣ ਦਾ? ਕਿ ਅਸੀਂ ਗੁਰੂ ਦਾ ਬਚਨ ਵੀ ਮੰਨਣੇ ਆ? ਆਓ ਭਾਈ, ਅੱਜ ਤੋਂ ਆਪਾਂ ਗੁਰੂ ਦਾ ਬਚਨ ਕਮਾਉਣਾ ਸ਼ੁਰੂ ਕਰੀਏ, ਬਚਨ ਮੰਨਣਾ ਸ਼ੁਰੂ ਕਰੀਏ। ਗੁਰੂ ਨਾਨਕ ਪਾਤਸ਼ਾਹ ਦੇ ਇਸ ਬਚਨ ਨੂੰ ਬੁਲੰਦ ਕਰ ਰਹੇ ਨੇ ਧੰਨ ਗੁਰੂ ਅੰਗਦ ਸਾਹਿਬ, ਕਿਉਂਕਿ ਉਹ ਵੀ ਗੁਰੂ ਨਾਨਕ ਦੀ ਜੋਤ ਹਨ। ਐਸੀ ਗੁਰਮੁਖੀ ਦੇ ਅੱਖਰ ਧੰਨ ਗੁਰੂ ਅੰਗਦ ਸਾਹਿਬ ਬਣਾਉਂਦੇ ਨੇ ਤੇ ਸੰਗਤ ਵਿੱਚ ਪ੍ਰਚਾਰ ਕਰਦੇ ਨੇ। ਸੰਗਤ ਬਣਾ ਕੇ ਕਹਿੰਦੇ ਉਹਨਾਂ ਨੇ ਸਭ ਨੂੰ ਇੱਕੋ ਜਿਹਾ ਮਾਣ ਦਿੱਤਾ ਤੇ ਸਾਧ ਸੰਗਤ। ਫਿਰ ਉਪਰੰਤ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਜਦੋਂ ਰਾਮਦਾਸ ਚੱਕ ਵਸਾਉਂਦੇ ਨੇ, 52 ਜਾਤੀਆਂ ਨੂੰ ਵਸਾ ਕੇ ਅਵਾਰਡ ਦਿੰਦੇ ਨੇ, ਆਓ ਭਾਈ ਇੱਥੇ ਹਰ ਕੋਈ ਆ ਕੇ ਰਹਿ ਸਕਦਾ, ਹਰ ਕੋਈ ਬਹਿ ਸਕਦਾ। ਸਤ ਬਲਵੰਡ ਜੀ ਬਾਣੀ ਵਿੱਚ ਕਹਿੰਦੇ ਨੇ ਇਹ ਸਾਰੀ ਗੱਲ ਜੋਤ ਦੀ ਇੱਕੋ ਜੀ ਗੁਰੂ ਦੀ ਕਿਉਂ ਹੈ? ਕਿਉਂਕਿ ਗੁਰੂ ਦੀ ਜੋਤ ਜੋ ਇੱਕੋ ਹੀ।

ਕਿਉਂਕਿ ਜੋਤ ਇੱਕ ਹੈ ਤੇ ਜੁਗਤ ਵੀ ਇੱਕ ਹੈ। ਹੁਣ ਜੋਤ ਹੋਵੇਗੀ ਤੇ ਜੁਗਤੀ ਮਿਲੇਗੀ, ਜੇ ਜੋਤ ਨਹੀਂ ਤੇ ਜੁਗਤ ਕਿੱਥੋਂ ਆਉਣੀ। ਹੁਣ ਅਸੀਂ ਦੀਵਾ ਜਗਾਉਣਾ ਹੋਵੇ, ਜੋਤ ਤਾਂ ਹੈ ਪਰ ਜਦ ਤੱਕ ਜੁਗਤੀ ਨਾ ਹੋਵੇ ਜੋਤ ਨਹੀਂ ਬਾਲੀ ਜਾਂਦੀ। ਜੋਤ ਬਲਦੀ ਹੈ ਜੁਗਤੀ ਨਾਲ, ਪਰ ਪਹਿਲੇ ਜੋਤ ਫਿਰ ਜੁਗਤ। ਖੈਰ ਸੋ ਸਾਧ ਸੰਗਤ, ਫਿਰ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਧੰਨ ਗੁਰ ਅਰਜਨ ਸਾਹਿਬ, ਹੁਣ ਉਹਨਾਂ ਤੇ ਕਮਾਨ ਕਰ ਦਿੱਤੀ। ਉਹ ਕਹਿਣ ਲੱਗੇ ਭਾਈ ਇਸ ਜੋਤ ਦੀ ਪਹਿਚਾਣ ਕਿਵੇਂ

ਗੁਰੂ ਨਾਨਕ ਪਾਤਸ਼ਾਹ ਦੀ ਇਸ ਆਵਾਜ਼ ਨੂੰ ਪੰਚਮ ਪਾਤਸ਼ਾਹ ਨੇ ਇਸ ਤਰ੍ਹਾਂ ਬੁਲੰਦ ਰੱਖਿਆ, ਐਸਾ ਬੁਲੰਦ ਰੱਖਿਆ। ਹੁਣ ਜਿਸ ਵੇਲੇ ਜੋਤ ਦੀ ਗੱਲ ਚੱਲੀ, ਅੱਜ ਵੇਖੋ ਤੁਸੀਂ ਧੰਨ ਗੁਰੂ ਅਰਜਨ ਸਾਹਿਬ ਨੇ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਕਰਕੇ, ਗੁਰੂ ਗ੍ਰੰਥ ਦੀ ਸਾਜਨਾ ਕਰਕੇ ਉਹਨਾਂ ਪਿਛੜੀਆਂ ਜਾਤੀਆਂ ਨੂੰ ਮਾਣ ਦਿੱਤਾ ਜਿਨ੍ਹਾਂ ਨੂੰ ਕੋਈ ਵੀ ਆਪਣੇ ਨੇੜੇ ਨਹੀਂ ਸੀ ਬਹਿਣ ਦਿੰਦਾ। ਇੱਥੋਂ ਤੱਕ ਕਿ ਜਿਸ ਵੇਲੇ ਭਗਤ ਨਾਮ ਦੇਵ ਨੂੰ ਜੋਹਰੇ ਮੰਦਰ ਵਿੱਚੋਂ ਕੱਢਿਆ ਗਿਆ, ਉਦੋਂ ਹਰਿਮੰਦਰ ਵਿੱਚ ਥਾਂ ਕਿੰਨੇ ਦਿੱਤੀ? ਆਓ ਜਰਾ ਖਿਆਲ ਕਰਨਾ, ਜਿਹੜਾ ਹਰਿਮੰਦਰ ਗੁਰੂ ਨੇ ਤਿਆਰ ਕੀਤਾ ਹੈ, ਇਸ ਹਰਿਮੰਦਰ ਅੰਦਰ ਹਰ ਕਿਸੇ ਨੂੰ ਮਾਣ ਤੇ ਸਤਿਕਾਰ ਕਿਵੇਂ ਮਿਲਿਆ?

ਧੰਨ ਗੁਰੂ ਅਰਜਨ ਸਾਹਿਬ ਜਿਨ੍ਹਾਂ ਪਿਤਾ ਗੁਰੂ ਰਾਮਦਾਸ ਪਾਤਸ਼ਾਹ ਤੋਂ ਬਾਅਦ ਇਸ ਹਰਿਮੰਦਰ ਦੀ ਉਸਾਰੀ ਕੀਤੀ, ਹਰਿਮੰਦਰ ਨੂੰ ਤਿਆਰ ਕੀਤਾ, ਤੇ ਹਰਿਮੰਦਰ ਜਿਸ ਵੇਲੇ ਸਾਜਿਆ ਤੇ ਸਾਧ ਸੰਗਤ ਇਸ ਹਰਿਮੰਦਰ ਦੀ ਨੀਂਹ ਪੱਥਰ ਫਾਊਂਡੇਸ਼ਨ ਰੱਖਣ ਵਾਲਾ ਕੌਣ ਹੈ? ਸਾਈਂ ਮੀਆਂ ਮੀਰ। ਹੁਣ ਇੱਥੋਂ ਸਾਨੂੰ ਪ੍ਰਤੀਕ ਕੀ ਹੁੰਦਾ ਕਿ ਧੰਨ ਗੁਰੂ ਅਰਜਨ ਸਾਹਿਬ ਦੀ ਨਿਗਾਹ ਅੰਦਰ ਜੋਤ ਨੂੰ ਥਾਂ ਹੈ, ਜਾਤ ਨੂੰ ਨਹੀਂ। ਜੇ ਕੋਈ ਸਵਾਲ ਕਰੇ ਸਾਈਂ ਮੀਆਂ ਮੀਰ ਤੇ ਮੁਸਲਮਾਨ ਸੀ ਤੇ ਹਰਿਮੰਦਰ ਹੋਵੇ ਗੁਰਸਿੱਖਾਂ ਦਾ, ਗੁਰੂ ਦਾ ਘਰ, ਉਹਦਾ ਨੀਂਹ ਪੱਥਰ ਉਹ ਰੱਖੇ, ਨਹੀਂ ਇੱਥੇ ਇਹ ਸਵਾਲ ਨਹੀਂ ਹੈ। ਇੱਥੇ ਗੱਲ ਹੈ ਜੋਤ ਦੀ। ਉੱਚੀ ਨਿਰਮਲ ਜੋਤ ਵੇਖ ਕੇ ਉਹਦੇ ਕੋਲੋਂ ਨੀਂਹ ਪੱਥਰ ਰਖਵਾਇਆ ਤੇ ਹਰਿਮੰਦਰ ਐਸਾ ਤਿਆਰ ਕਰ ਦਿੱਤਾ। ਦੁਨੀਆ ਵਿੱਚ ਮੰਦਰ ਤੇ ਬਥੇਰੇ ਨੇ, ਹਰਿਮੰਦਰ ਇੱਕੋ ਹੈ। ਉਸ ਹਰਿਮੰਦਰ ਦੀ ਸਾਜਨਾ ਕਰਕੇ ਧੰਨ ਗੁਰੂ ਅਰਜਨ ਸਾਹਿਬ ਨੇ ਅੱਜ ਕਹਿੰਦੇ ਨੇ ਚਾਰ ਦਰਵਾਜੇ ਰੱਖੇ, ਪਰ ਚਾਰ ਦਰਵਾਜੇ ਰੱਖ ਕੇ ਰਸਤਾ ਇੱਕੋ ਰੱਖਿਆ। ਹੁਣ ਇਹ ਆਵਾਜ਼ ਕੀ ਦਿੰਦਾ ਆਉਣ ਵਾਲੇ ਨੂੰ ਕਿ ਭਾਈ ਆਉਣ ਦਾ ਰਸਤਾ ਇੱਕ ਹੈ, ਆ ਤੂੰ ਜਿੱਥੋਂ ਮਰਜ਼ੀ, ਪੂਰਬ ਤੋਂ ਆ, ਪੱਛਮ ਤੋਂ ਆ, ਉੱਤਰ ਤੋਂ ਆ, ਦੱਖਣ ਤੋਂ ਆ, ਆਉਣਾ ਤੈਨੂੰ ਇੱਕੋ ਰਸਤੇ ਪੈਣਾ ਹੈ। ਲੇਕਿਨ ਜਿਸ ਵੇਲੇ ਅੰਦਰ ਆ ਜਾਏਗਾ ਉੱਥੇ ਅੰਦਰ ਕੀ ਹੈ? ਚਾਰ

ਕਿਉਂਕਿ ਉੱਥੇ ਅੰਦਰ ਜੋਤ ਦੀ ਪਹਿਚਾਣ ਦੱਸੀ ਜਾਂਦੀ। ਇੱਕ ਜੋਤ ਨੂੰ ਮੰਨਣ ਵਾਲੇ ਸਤਿਗੁਰ ਨੇ ਇਹ ਆਵਾਜ਼ ਦਿੱਤੀ ਹੈ ਤੇ ਸਾਧ ਸੰਗਤ। ਇਸ ਲਈ ਹਰਿਮੰਦਰ ਨੂੰ ਐਸਾ ਕਹਿਣਾ ਪਿਆ ਕਿ ਸਤਿਗੁਰ ਨੇ ਬਾਣੀ ਵਿੱਚ

ਨਾਨਕ ਕਸ ਮਲ ਜਾਏ ਨਾ ਐ ਰਾਮਦਾਸ ਸਰ ਅੰਮ੍ਰਿਤਸਰ ਸਿਫਤੀ ਦਾ ਘਰ। ਹੁਣ ਅੰਮ੍ਰਿਤਸਰ ਐਸਾ ਹਰਿਮੰਦਰ ਹੈ ਜਿਹਦੀ ਇੱਕ ਸਿਫਤ ਨਹੀਂ ਅਨੇਕਾਂ ਸਿਫਤਾਂ ਨੇ। ਕਿਹੜੀ ਕਿਹੜੀ ਕੀਤੀ ਜਾ? ਅੰਮ੍ਰਿਤਸਰ ਸਤਿਗੁਰ ਸਤਵਾਦੀ ਜਿਤਨਾ ਤੇ ਕੌਆ ਹੰਸ ਹੋ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ। ਕਿਤੇ ਲਿਖਿਆ ਕਿ ਸਿੱਖ ਹੀ ਨਾ ਆਵੇ? ਬਿਲਕੁਲ ਨਹੀਂ। ਹਰ ਕਿਸੇ ਨੂੰ ਆ ਜਾਏ, ਕੋਈ ਵੀ ਆਵੇ, ਜਿਹੜਾ ਵੀ ਨਾ ਆਵੇਗਾ ਆਪਣੀ ਕੁਲਾਂ ਦਾ ਉਧਾਰ ਕਰ ਲਵੇਗਾ। ਐਸਾ ਹਰਿਮੰਦਰ, ਤੇ ਇਸ ਹਰਿਮੰਦਰ ਅੰਦਰ ਤੁਸੀਂ ਵੇਖ ਲਓ ਸਤਿਗੁਰੂ ਜੀ ਨੇ ਕਿੰਨਾ ਕਿੰਨਾ ਨੂੰ ਆਵਾਜ਼ ਦੇ ਕੇ ਨਹੀਂ ਬੁਲਾਇਆ, ਜਿਹਨੂੰ ਸਮਾਜ ਨੇ ਦੁਰਕਾਰਿਆ, ਜਿਹਨੂੰ ਮੰਦਰੋਂ ਕੱਢਿਆ ਉਹਨੂੰ ਹਰਿਮੰਦਰ ਬਿਠਾ ਦਿੱਤਾ। ਨਾਮਦੇਵ ਮੰਦਰ ਵਿੱਚ ਆ ਕੇ ਬੈਠਾ ਸੀ, ਭਗਤੀ ਕਰਨ ਲੱਗਾ, ਧਰਮ ਦੇ ਠੇਕੇਦਾਰਾਂ ਚੁੱਕ ਕੇ ਬਾਹਰ ਮਾਰਿਆ, ਤੂੰ ਸ਼ੂਦਰ ਨੀਵੀਂ ਜਾਤ ਵਿੱਚੋਂ ਮੰਦਰ ਵਿੱਚ ਬਹਿ ਕੇ ਭਗਤੀ ਕਰਨੇ, ਬਾਹਰ ਕੱਢ ਕੇ ਸੁੱਟ ਦਿੱਤਾ। ਪ੍ਰਸਾਦ ਸੰਗਤ ਖਿਆਲ ਕਰਨਾ, ਨਾਮਦੇਵ ਨੇ ਮੰਦਰ ਦੇ ਪਿਛਵਾੜੇ ਬਹਿ ਕੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਦੂਜਾ ਮੰਦਰ ਨਹੀਂ ਬਣਾਇਆ। ਤੇ ਸਾਡੇ ਵਿੱਚ ਕੀ ਹੁੰਦਾ ਜੇ ਕਿਸੇ ਪ੍ਰਬੰਧਕ ਨੂੰ ਇੱਕ ਗੁਰਦੁਆਰਿਓਂ ਕੱਢ ਦਈਏ, ਉਹ ਦੂਜਾ ਗੁਰਦੁਆਰਾ ਬਣਾ ਲੈਂਦਾ, ਕਹਿੰਦਾ ਕੀ ਹੋਇਆ ਤੂੰ ਮੈਨੂੰ ਗੁਰਦੁਆਰਿਓਂ ਕੱਢਿਆ, ਮੈਂ ਇੱਕ ਹੋਰ ਗੁਰਦੁਆਰਾ ਬਣਾ ਦਿਆਂਗਾ। ਪਰ ਨਾਮਦੇਵ ਨੇ ਦੂਜਾ ਮੰਦਰ ਨਹੀਂ ਬਣਾਇਆ, ਉਹ ਮੰਦਰ ਦੇ ਪਿਛਵਾੜੇ ਬਹਿ ਕੇ ਕਹਿਣ ਲੱਗਾ ਹੇ ਪ੍ਰਮਾਤਮਾ, ਮੈਂ ਤੇਰਾ ਭਗਤ ਤੇਰੀ ਭਗਤੀ ਕਰਨ ਆਇਆ ਤੇ ਤੇਰੇ ਧਰਮ ਦੇ ਠੇਕੇਦਾਰਾਂ ਮੈਨੂੰ ਚੁੱਕ ਕੇ ਬਾਹਰ ਮਾਰਿਆ ਕਿ ਮੈਂ ਨੀਵੀਂ ਜਾਤ ਵਿੱਚੋਂ ਆ, ਇਤਨਾ ਅਨਿਆਏ ਮੇਰੇ ਨਾਲ,

ਸੋ ਗੁਰੂ ਨੇ ਜੋਤ ਦੀ ਪਹਿਚਾਨ ਕਰਾਈ ਹੈ। ਭਾਈ ਜੋਤ ਵੇਖੋ, ਜਾਤ ਨਾ ਪੁੱਛ। ਤੇ ਸਾਧ ਸੰਗਤ, ਇਹ ਜੋ ਇਸ ਵੇਲੇ ਪ੍ਰਤੱਖ ਜੋਤ ਇੱਕ ਮਰਤਬਾ ਸੀਸ ਨੌਤੀ ਆਖੋ, ਧੰਨ ਗੁਰੂ ਗ੍ਰੰਥ ਸਾਹਿਬ ਸਾਡੇ ਸਨਮੁਖ ਜਗ ਮਗਾ ਰਹੀ ਹੈ। ਹੁਣ ਮੈਂ ਇਹਦਾ ਬਚਨ ਤੁਹਾਡੇ ਸਮੁੱਖ ਰੱਖਾਂ, ਕਿਉਂਕਿ ਮੈਂ ਇੱਕ ਕੀਰਤਨ ਵਿੱਚ ਜ਼ਿਕਰ ਕੀਤਾ ਸੀ, ਮੈਂ ਇਹ ਬਚਨ ਤੁਹਾਨੂੰ ਜ਼ਰੂਰ ਸੁਣਾਵਾਂਗਾ। ਕਹਿੰਦੇ ਨੇ, ਧੰਨ ਗੁਰੂ ਅਰਜਨ ਸਾਹਿਬ ਦੇ ਮਨ ਅੰਦਰ ਇਹ ਖਿਆਲ ਕਿਵੇਂ ਉਤਪੰਨ ਹੋਇਆ। ਇੱਕ ਦਿਵਸ

ਕਹਿੰਦੇ ਨੇ ਇੱਕ ਦਿਨ ਅੰਮ੍ਰਿਤ ਵੇਲਾ ਸੀ ਤੇ ਅੰਮ੍ਰਿਤ ਵੇਲੇ ਧੰਨ ਗੁਰੂ ਅਰਜਨ ਸਾਹਿਬ ਉੱਠ ਕੇ ਬੈਠ ਗਿਆ। ਇੱਕ ਦਿਵਸ ਪ੍ਰਭ ਪ੍ਰਾਤੇ ਕਾਲ ਦਇਆ ਭਾਏ ਪ੍ਰਭ ਦੀਨ ਦਿਆਲ ਦਇਆ ਦੇ ਘਰ ਵਿੱਚ ਆਏ। ਅੰਮ੍ਰਿਤ ਵੇਲੇ ਉੱਠ ਕੇ ਬਹਿ ਗਏ ਤੇ ਮਨ ਵਿੱਚ ਖਿਆਲ ਕੀ ਉਤਪੰਨ ਹੋਇਆ, ਇਹ ਮਨ ਉਪਜੀ ਪ੍ਰਗਟੋ ਜਗ ਪੰਥ ਤੈ ਕਾਰਣ ਕੀਜੇ ਅਬ ਗ੍ਰੰਥ। ਇਹ ਮਨ ਉਪਜੀ, ਮਨ ਚ ਖਿਆਲ ਆਇਆ ਅਰਜਨ ਉੱਠ, ਅੰਮ੍ਰਿਤ ਵੇਲੇ ਜੇ ਤੈਨੂੰ ਅਕਾਲ ਪੁਰਖ ਨੇ ਉਠਾਇਆ ਹੈ ਤੇ ਇਹਦੇ ਪਿੱਛੇ ਇੱਕ ਰਾਜ ਹੈ। ਇਹ ਮਨ ਉਪਜੀ ਪ੍ਰਗਟਿਓ ਜਗ ਪੰਥ ਤਹਿ ਕਾਰਨ ਕੀਜੇ ਅਬ ਗ੍ਰੰਥ। ਜਗ ਅੰਦਰ ਪੰਥ ਪ੍ਰਗਟ ਹੋਇਆ ਹੈ ਤੇ ਇਸ ਪੰਥ ਵਾਸਤੇ ਇੱਕ ਗ੍ਰੰਥ ਤਿਆਰ ਕਰੋ, ਇਸ ਗ੍ਰੰਥ ਦੀ ਜ਼ਰੂਰਤ ਹੈ। ਹੁਣ ਉਸ ਪੰਥ ਵਾਸਤੇ ਇਹ ਗ੍ਰੰਥ ਤਿਆਰ ਹੋਇਆ ਤੇ ਪੰਥ ਕਿਹੜਾ ਹੈ? ਇੱਕ ਉੱਤਮ ਪੰਥ, ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ ਮਿਟਾਈ। ਇੱਕ ਅਰਦਾਸ ਪਾਠ ਕੀ ਰਤਕੀ, ਗੁਰੂ ਰਾਮਦਾਸ ਰਾਖੋ ਸਰਣਾਈ। ਉੱਤਮ ਪੰਥ ਸਾਧ ਸੰਗਤ, ਇਸ ਪੰਥ ਵਾਸਤੇ ਇਸ ਗ੍ਰੰਥ ਦੀ ਸਾਜਨਾ ਹੋਈ ਹੈ ਤੇ ਸਾਧ ਸੰਗਤ ਹੁਣ ਪੰਥ ਚਲਾਇਆ ਗੁਰੂ ਨਾਨਕ ਨੇ, ਗ੍ਰੰਥ ਦੀ ਸਾਜਨਾ ਕੀਤੀ ਹੈ ਧੰਨ ਗੁਰੂ ਅਰਜਨ ਸਾਹਿਬ ਨੇ ਤੇ ਇਸ ਗੁਰੂ ਗ੍ਰੰਥ ਦੀ ਤਾਬਿਆ ਹਜ਼ੂਰੀ ਵਿੱਚ ਰਹਿਣ ਦਾ ਹੁਕਮ ਕੀਤਾ ਹੈ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ। ਆਗਿਆ ਭਈ ਅਕਾਲ ਕੀ ਤਬੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਦੇ ਜੋ ਪ੍ਰਭ ਕੋ ਮਿਲ ਬੋਚ ਹੈ ਖੋਜ, ਸ਼ਬਦ ਮੇ ਲੇ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਏ ਖੁਆਰ ਹੋਏ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਏ। ਭਾਈ ਦੋਹਰਾ ਇਥੋਂ ਤੱਕ ਹੀ ਹੈ, ਅੱਗੇ ਆਪਾਂ ਜਿੰਨਾ ਮਰਜ਼ੀ ਪੜ ਲਈਏ ਪਰ ਦੋਹਰਾ ਕੇਵਲ ਸਤਿਗੁਰ ਨੇ ਇੰਨਾ ਹੀ ਉਚਾਰਨ ਕੀਤਾ। ਖੈਰ, ਜਾਣੋ ਜੋਤ ਨਾ ਪੁੱਛੋ ਜਾਤੀ ਆਗੇ ਜਾਤ ਨਾ ਹੈ, ਸਤਿਗੁਰ ਨੇ ਇਸ ਆਵਾਜ਼ ਨੂੰ ਬੁਲੰਦ ਰੱਖਿਆ ਤੇ ਸਾਧ ਸੰਗਤ ਵੇਖੋ ਇਸ ਗੁਰੂ ਗ੍ਰੰਥ ਸਾਹਿਬ ਅੰਦਰ ਕਿੰਨੇ ਭਗਤ ਬਿਰਾਜਮਾਨ ਨੇ, 15 ਭਗਤ, 11 ਪਟ, 4 ਸਿੱਖ ਤੇ 6 ਗੁਰੂ ਸਾਹਿਬਾਨ ਦੀ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਮੌਜੂਦ ਹੈ ਤੇ ਆਪਾਂ ਗੁਰੂ ਦਾ ਹੁਕਮ ਮੰਨਦੇ ਹੋਏ ਖਿਆਲ ਕਰੀਏ ਜੇ ਗੁਰੂ ਨੇ ਜੋਤ ਦੀ ਗੱਲ ਕੀਤੀ ਹੈ ਆਪਾਂ ਜਾਤ ਕਿਉਂ ਪੁੱਛਨੇ, ਆਪਾਂ ਕਿਉਂ ਨਾ ਜੋਤ ਦੀ ਗੱਲ ਕਰੀਏ। ਹੁਣ ਅੱਗੇ ਚੱਲੀਏ ਧੰਨ ਗੁਰੂ ਅਰਜਨ ਸਾਹਿਬ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਰਾਇ ਸਾਹਿਬ, ਗੁਰੂ ਹਰਕ੍ਰਿਸ਼ਨ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਜਿਨ੍ਹਾਂ ਨੇ ਅੱਜ ਫਿਰ ਜੋਤ ਦੀ ਗੱਲ ਕਰਦੇ ਹੋਏ ਕਿਹਾ, ਜਿਮੀ ਜਮਾਨ ਕੇ ਵਿਖੇ ਸਮਸਤ ਇੱਕ ਜੋਤ ਹੈ, ਨਾ ਕਾਟ ਹੈ ਨਾ ਬਾਟ ਹੈ, ਨਾ ਘਾਟ ਬਾਟ ਹੋਤ ਹੈ। ਗੱਲ ਜੋਤ ਦੀ ਕੀਤੀ। ਹੁਣ ਮੈਂ ਇੱਕ ਜ਼ਿਕਰ ਤੁਹਾਡੇ ਸਮਕਸ਼ ਹੋਰ ਰੱਖਣਾ ਚਾਹੁੰਦਾ, ਕਈ ਵਾਰ ਸਾਡੀ ਜ਼ਬਾਨ ਤੇ ਲਫ਼ਜ਼ ਆਉਂਦੇ ਨੇ 10 ਗੁਰੂ ਸਾਹਿਬਾਨ, ਨਾ ਭਾਈ ਸਾਡਾ ਗੁਰੂ ਇੱਕੋ ਹੈ, ਸਾਡੇ ਗੁਰੂ ਦੇ ਸਰੂਪ ਜ਼ਰੂਰ 10 ਹੋਏ ਨੇ ਲੇਕਿਨ ਗੁਰੂ 10 ਨਹੀਂ ਹਨ, ਗੁਰੂ ਇੱਕੋ ਹੀ ਹੈ। ਫਿਰ ਅਸੀਂ ਇੱਥੇ ਕਹਿੰਦੇ ਹਾਂ 10 ਸਰੂਪਾਂ ਦੀ ਪ੍ਰਤੱਖ ਜੋਤ ਸੀਸ ਨੂੰ ਆਓ ਤੇ ਆਖੋ ਧੰਨ ਗੁਰੂ ਗ੍ਰੰਥ, ਉਹ ਵੀ ਇੱਕੋ ਹੀ ਹੈ ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹੇ ਸੇਵਕ ਜਨ ਮਾਨੇ, ਪ੍ਰਤੱਖ ਗੁਰੂ ਨਿਸਤਾਰ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਪ੍ਰਤੱਖ ਗੁਰੂ ਜਾਣੋ ਕਿਉਂਕਿ ਸ਼ਬਦ ਗੁਰੂ ਹੈ, ਇੱਥੇ ਦੇ ਗੁਰੂ ਨਹੀਂ ਆਖਿਆ। ਜਦ ਗੁਰੂ ਨਾਨਕ ਪਾਤਸ਼ਾਹ ਅੱਗੇ ਸਵਾਲ ਹੋਇਆ ਸੀ ਤੁਸੀਂ ਗੁਰੂ ਹੋ ਤੇ ਗੁਰੂ ਨਾਨਕ ਪਾਤਸ਼ਾਹ ਨੇ ਵੀ ਨਹੀਂ ਆਖਿਆ ਕਿ ਮੈਂ ਗੁਰੂ। ਇਸ ਲਈ ਗੁਰੂ ਸ਼ਬਦ ਹੈ, ਆਪਾਂ ਸ਼ਬਦ ਨੂੰ ਗੁਰੂ ਮੰਨਣਾ ਹੈ, ਇਸ ਵਾਸਤੇ ਸਾਡਾ ਗੁਰੂ ਇੱਕੋ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਗੁਰੂ ਕਿਹੜਾ, ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ। ਉਹ ਜੋਤ ਦੀ ਗੱਲ ਕਰਦੇ ਨੇ। ਹੁਣ ਜਿਸ ਵੇਲੇ ਜੋਤ ਦੀ ਗੱਲ ਕੀਤੀ ਤੇ ਵੇਖੋ ਪੰਜਾਂ ਪਿਆਰਿਆਂ ਦੀ ਸਾਜਨਾ ਕਰਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ,
ਜੋਤ ਵੇਖਦੇ ਨੇ, ਜਾਤ ਨਹੀਂ ਜੋਤ ਵੇਖਦੇ ਨੇ। ਦਇਆ ਰਾਮ ਆਏ ਨੇ, ਸੀਸ ਮੰਗਿਆ, ਦਇਆ ਰਾਮ ਆਏ ਨੇ, ਖੈਮੇ ਵਿੱਚ ਲੈ ਗਏ ਨੇ, ਗੁਲਾਮੀ ਦੀ ਗਰਦਨ ਨੂੰ ਕੱਟ ਕੇ ਫਿਰ ਬਾਹਰ ਆਉਂਦੇ ਨੇ, ਇੱਕ ਸੀਸ ਹੋਰ ਚਾਹੀਦਾ ਹੈ। ਦਇਆ ਤੋਂ ਬਾਅਦ ਧਰਮਚੰਦ ਜੀ ਆ ਜਾਂਦੇ ਨੇ, ਜਿਸ ਵੇਲੇ ਧਰਮਚੰਦ ਜੀ ਆ ਜਾਂਦੇ ਨੇ, ਸਤਿਗੁਰ ਕਹਿੰਦੇ ਨੇ ਹੇ ਅਕਾਲ ਪੁਰਖ ਇਤਨੀ ਤੇਰੀ ਕਿਰਪਾ, ਦਇਆ ਨਾਲ ਤੁਸੀਂ ਧਰਮ ਭੇਜਿਆ ਹੈ, ਹੁਣ ਧਰਮ ਤੋਂ ਬਾਅਦ ਲੋੜ ਕੀ ਹੈ, ਹਿੰਮਤ ਦੀ। ਹਿੰਮਤ ਰਾਏ ਜੀ ਆ ਜਾਂਦੇ ਨੇ, ਹਿੰਮਤ ਤੋਂ ਬਾਅਦ ਲੋੜ ਕੀ ਹੈ, ਮੋਕਮ ਚੰਦ ਜੀ। ਜਿਸ ਵੇਲੇ ਮੋਕਮ ਚੰਦ ਜੀ ਆਉਂਦੇ ਨੇ, ਸਤਿਗੁਰ ਹੋਰ ਖੁਸ਼ ਹੁੰਦੇ ਨੇ, ਦਇਆ ਨੂੰ ਧਰਮ ਮਿਲਿਆ, ਧਰਮ ਨੂੰ ਹਿੰਮਤ ਮਿਲੀ, ਹਿੰਮਤ ਨੂੰ ਮੋਕਮ ਪੱਕਾਪਨ ਮਿਲਿਆ। ਕਹਿੰਦੇ ਨੇ ਹੇ ਅਕਾਲ ਪੁਰਖ ਇੱਕ ਸੀਸ ਹੋਰ ਚਾਹੀਦਾ, ਪਰ ਦੇਵੀ ਉਹੀ ਹੋਈ। ਕਹਿੰਦੇ ਨੇ ਫਿਰ ਕੌਣ ਆਇਆ, ਸਾਹਿਬ ਚੰਦ ਜੀ। ਜਦੋਂ ਸਾਹਿਬ ਚੰਦ ਜੀ ਆਏ ਨਾ, ਸਤਿਗੁਰ ਕਹਿੰਦੇ ਨੇ ਵਾਹ ਅਕਾਲ ਪੁਰਖ, ਤੇਰੇ ਪੰਥ ਦੀ ਸਾਜਨਾ ਜਿਹੜੀ ਕੀਤੀ ਹੈ, ਪੰਚਾਇਤ ਬੜੀ ਸੁੰਦਰ ਹੈ, ਕਿਉਂਕਿ ਸਭ ਤੋਂ ਪਹਿਲੇ ਦਇਆ, ਸਭ ਤੋਂ ਪਹਿਲੇ ਦਇਆ। ਗੁਰੂ ਨਾਨਕ ਪਾਤਸ਼ਾਹ ਨੇ ਕੁਝ ਮੰਗਿਆ ਤੇ ਦਇਆ ਮੰਗੀ ਹੈ। ਮੈਂ ਕੱਲ ਇਸ ਦਾ ਜ਼ਿਕਰ ਤੁਹਾਡੇ ਸਮਕਸ਼ ਰੱਖਾਂਗਾ। ਪਹਿਲੇ ਦਇਆ, ਫਿਰ ਧਰਮ, ਫਿਰ ਹਿੰਮਤ, ਫਿਰ ਮੋਕਮ ਪੱਕੇ ਸੌਲਟ, ਫਿਰ ਕਹਿੰਦੇ ਨੇ ਮੈਂ ਇਹਨਾਂ ਨੂੰ ਸਹਿਬੀ ਦੇਣਾ ਚਾਹੁੰਦਾ। ਖਾਲਸੇ ਪੰਥ ਨੂੰ ਗੁਰੂ ਨੇ ਸਹਿਬੀ ਬਖਸ਼ੀ ਹੈ, ਤੇ ਭਾਈ ਸਹਿਬੀ ਤੇ ਉਹਨੂੰ ਮਿਲਣੀ ਹੈ, ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਏ ਉਹਨੂੰ ਸਹਿਬੀ ਮਿਲ ਜਾਂਦੀ ਹੈ। ਉਹ ਸਹਿਬ ਹੋ ਜਾਂਦਾ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਇੱਕ ਵਾਰ ਆ ਗਿਆ। ਹੁਣ ਉੱਥੇ ਗੁਰੂ ਨੇ ਜਾਤ ਵੇਖੀ ਹੈ ਨਹੀਂ, ਜੋਤ। ਪੰਜਾਂ ਪਿਆਰਿਆਂ ਦੀ ਸਾਜਨਾ ਕੀਤੀ, ਜੋਤ ਵੇਖੀ ਹੈ, ਜਾਤ ਨਹੀਂ ਪੁੱਛੀ ਕਿ ਤੇਰੀ ਜਾਤ ਕੀ ਹੈ। ਪੰਚਾਇਤ ਐਸੀ ਬਣਾ ਦਿੱਤੀ, ਪੰਜ ਪਿਆਰੇ ਐਸੇ ਬਣਾ ਦਿੱਤੇ, ਕਹਿਣ ਲੱਗੇ ਮੇਰੇ ਪੰਜ ਪਿਆਰੇ ਨੇ। ਇਤਨਾ ਵੱਡਾ ਮਾਣ ਆਪਣੇ ਸਾਹਿਬਜ਼ਾਦਿਆਂ ਤੋਂ ਪਹਿਲੇ ਅਰਦਾਸ ਵਿੱਚ ਨਾ ਦੇ ਦਿੱਤਾ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਕਿਸ ਲਈ? ਕਿਉਂਕਿ ਗੁਰੂ ਨੇ ਜੋਤ ਦੀ ਪਹਿਚਾਣ ਕੀਤੀ ਹੈ, ਜੋਤ ਦੀ ਸਾਜਨਾ ਕੀਤੀ ਹੈ, ਤੇ ਅੰਮ੍ਰਿਤ ਦੀ ਦਾਤ ਇਸ ਲਈ ਵੰਡੀ ਸੀ ਕਿ ਅਸੀਂ ਸਾਰੇ ਇੱਕ ਹੋ ਜਾਈਏ। ਜਿਸ ਵੇਲੇ ਅੰਮ੍ਰਿਤ ਤਿਆਰ ਹੋਇਆ, ਮਾਤਾ ਜੀ ਨੇ ਪਤਾਸੇ ਆ ਪਾਏ ਤੇ ਕਲਗੀਧਰ ਪਾਤਸ਼ਾਹ ਬੜੇ ਖੁਸ਼ ਹੋਏ। ਸੂਰ ਪ੍ਰਕਾਸ਼ ਦੇ ਕਰਤਾ ਲਿਖਦੇ ਨੇ, ਭਲੋ ਬੇਓ ਤੁਮ ਚੱਲ ਕੇ ਆਈ, ਨੀਰਣ ਮੇਂ ਪਾਈ ਮੁੰਦਰਾਈ। ਤੁਸਾਂ ਬੜਾ ਚੰਗਾ ਕੀਤਾ ਹੈ, ਜੋ ਇਸ ਪਾਣੀ ਦੇ ਵਿੱਚ ਮਠੈਸ ਪਤਾਸਿਆਂ ਨੂੰ ਪਾ ਦਿੱਤਾ, ਨਹੀਂ ਤੇ ਮੈਂ ਤੇ ਲੋਹੇ ਤੇ ਲੋਹਾ ਖੜਕਾ ਦਿੱਤਾ ਸੀ। ਹੁਣ ਲੋਹਾ ਖੜਕਿਆ ਕਿਤੇ ਖਾਲਸਾ ਅੰਮ੍ਰਿਤ ਛਕ ਲੈਂਦਾ, ਬੜਾ ਕੜਾਕਾ ਆਉਣਾ। ਤੁਸੀਂ ਚੰਗਾ ਕੀਤੇ ਵਿੱਚ ਮਠੈਸ ਪਾ ਦਿੱਤੀ ਹੈ, ਇਹਦੇ ਵਿੱਚ ਨਿਮਰਤਾ ਵੀ ਆ ਜਾ। ਹੁਣ ਪਤਾਸੇ ਪਾਣ ਦਾ ਕਾਰਨ ਹੀ ਕੇਵਲ ਇਹ ਸੀ ਕਿ ਜੋ ਖੰਡੇ ਦੀ ਤਾਰ ਥੱਲੇ ਆਏ ਸਾਰੇ ਇੱਕ ਹੋ ਜਾ, ਕਿਉਂਕਿ ਪਤਾਸਿਆਂ ਦੇ ਸਹਿਜ ਨੇ, ਕੋਈ ਛੋਟਾ, ਕੋਈ ਮੋਟਾ, ਕੋਈ ਡਿੰਗਾ, ਕੋਈ ਟੇਢਾ, ਕਈ ਪ੍ਰਕਾਰ ਦੇ ਸਹਿਜ ਹੁੰਦੇ ਨੇ, ਪਰ ਖੰਡੇ ਦੀ ਤਾਰ ਨਾਲ ਸਾਰੇ ਇੱਕ ਹੋ ਜਾਣ। ਪਰ ਹੈਰਾਨਗੀ ਦੀ ਗੱਲ ਇਹ ਸੀ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਵੀ ਇੱਕ ਨਹੀਂ ਹੁੰਦੇ, ਆਪਣੇ ਆਪ ਨੂੰ ਵੱਖੋ ਵੱਖ ਹਿੱਸਿਆਂ ਵਿੱਚ ਵੰਡੀ ਫਿਰਨੇ। ਮੈਂ ਤੇ ਇੱਥੋਂ ਤੱਕ ਵੇਖਿਆ, ਗੁਰਦੁਆਰੇ ਕਿਤੇ ਗੁਰੂ ਕਾ ਵਜ਼ੀਰ ਗ੍ਰੰਥੀ ਰੱਖਣਾ ਹੋਵੇ ਤੇ ਅਸੀਂ ਕਹਿੰਦੇ ਹਾਂ ਸਾਡੇ ਆਪਣੀ ਬਲਾਦਰੀ ਦਾ ਹੋਣਾ ਚਾਹੀਦਾ ਹੈ, ਆਪਣੀ ਬਲਾਦਰੀ ਦਾ ਨਾ ਹੋਵੇ ਆਪਣੇ ਪਿੰਡ ਦਾ ਹੋਣਾ ਚਾਹੀਦਾ, ਆਪਣੇ ਪਿੰਡ ਦਾ ਨਾ ਹੋਵੇ ਕਮ ਸੇ ਕਮ ਆਪਣੇ ਕਸਬੇ ਦਾ ਤੇ ਹੋਵੇ। ਜੇ ਗੁਰਦੁਆਰਿਆਂ ਦੀ ਇਹ ਹਾਲਤ ਰਹੇਗੀ ਤੇ ਸਿੱਖ ਪੰਥ ਨੂੰ ਏਕਤਾ ਕਿਵੇਂ ਆਏਗੀ, ਅਸੀਂ ਇੱਕ ਕਿਵੇਂ ਬਹਿ ਸਕਾਂਗੇ। ਜਿਸ ਗੁਰੂ ਨੂੰ ਮੰਨਣੇ ਆ, ਜਿਸ ਗੁਰੂ ਅੱਗੇ ਸੀਸ ਨਵਾਉਂਦੇ ਆ, ਉਹ ਕਹਿੰਦੇ ਨੇ ਏਕ ਪਿਤਾ ਏਕ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ, ਤੇ ਗੁਰਹਾਈ ਕਹਿੰਦੇ ਨੇ ਗੁਰ ਭਾਈ, ਤੇ ਗੁਰ ਭਾਈ ਜਿਹਦਾ ਗੁਰੂ ਇੱਕ ਹੋਵੇ, ਤੇ ਸਾਡਾ ਤੇ ਗੁਰੂ ਵੀ ਇੱਕ ਹੈ, ਸ਼ਬਦ ਵੀ ਇੱਕ ਹੈ, ਅੰਮ੍ਰਿਤ ਵੀ ਇੱਕ ਹੈ, ਉਪਦੇਸ਼ ਵੀ ਇੱਕ ਹੈ, ਫਿਰ ਅਸੀਂ ਇੱਕ ਕਿਉਂ ਨਹੀਂ? ਆਓ ਅੱਜ ਪ੍ਰਚਾਰ ਕਰਨਾ ਤੇ ਇਸ ਗੱਲ ਦਾ ਕਰਨਾ ਕਿ ਅਸੀਂ ਇੱਕ ਹੋ ਸਕੀਏ, ਤੇ ਇੱਕ ਤਾਂ ਹੋਵਾਂਗੇ ਗੁਰੂ ਸਾਡੇ ਤੇ ਕਿਰਪਾ ਕਰੇ, ਗੁਰੂ ਸਾਡੇ ਤੇ ਰਹਿਮਤ ਕਰੇ, ਸਾਡੀ ਅਰਦਾਸ ਇੱਕ ਹੋਵੇ, ਗੁਰੂ ਘਰ ਦੀ ਮਰਿਆਦਾ ਇੱਕ ਹੋਵੇ, ਤੇ ਅੰਮ੍ਰਿਤ ਇੱਕ ਹੋਵੇ, ਤੇ ਅਸੀਂ ਇੱਕ ਹੋ ਸਕਦੇ ਹਾਂ। ਜਦੋਂ ਅਸੀਂ ਅੰਮ੍ਰਿਤ ਹੀ ਵੱਖੋ ਵੱਖ ਮਰਿਆਦਾ ਨਾਲ ਛਕਣ ਲੱਗ ਪੈਂਦੇ ਹਾਂ, ਉਦੋਂ ਸਾਡੇ ਅੰਦਰ ਵੀ ਖੰਡਤਾ ਆ ਜਾਂਦੀ ਹੈ, ਦੁਸ਼ਟ ਪਾਪਤਾ ਖੜੀ ਹੋ ਜਾਂਦੀ ਹੈ। ਆਪਾਂ ਕੋਸ਼ਿਸ਼ ਕਰੀਏ ਗੁਰੂ ਦੇ ਅੰਮ੍ਰਿਤ ਦੀ ਦਾਤ ਲੈ ਕੇ ਦੂਸਰੇ ਨੂੰ ਪ੍ਰੇਰਨਾ ਦਈਏ, ਪਿਆਰ ਨਾਲ ਸਮਝਾਈਏ। ਐਸਾ ਨਾ ਹੋਵੇ ਕਿ ਅੰਮ੍ਰਿਤ ਛੱਕ ਕੇ ਇੰਨਾ ਹੰਕਾਰ ਹੋ ਜਾਏ, ਦੂਜੇ ਨੂੰ ਸਿੱਖ ਹੀ ਨਾ ਸਮਝੇ, ਐਸਾ ਨਾ ਹੋਵੇ।
ਕਿਉਂਕਿ ਅੰਮ੍ਰਿਤ ਜੋੜਦਾ ਅੰਮ੍ਰਿਤ ਤੋੜਦਾ ਨਹੀਂ। ਪਰ ਮੈਂ ਬਹੁਤੇ ਵੇਖ ਰਿਹਾ ਕਿ ਅੰਮ੍ਰਿਤ ਛਕ ਕੇ ਅਸੀਂ ਤੋੜਦੇ ਹੀ ਪਏ ਹਾਂ, ਜੋੜਦੇ ਕੋਈ ਨਹੀਂ। ਗੁਰਦੁਆਰੇ ਅਸੀਂ ਬੜੇ ਬਣਾ ਰਹੇ ਨੇ, ਕਦੀ ਸਿੱਖ ਵੀ ਕਿਸੇ ਬਣਾਇਆ? ਅੱਜ ਲੋੜ ਹੈ ਸਿੱਖੀ ਪੈਦਾ ਕਰਨ ਦੀ, ਅੱਜ ਲੋੜ ਹੈ ਸਿੱਖ ਬਣਾਉਣ ਦੀ। ਤੇ ਸਿੱਖ ਤਾਂ ਬਣ ਸਕਦੇ ਨੇ ਅਸੀਂ ਸਭ ਨੂੰ ਪਿਆਰ ਦੇ ਨਾਲ ਪ੍ਰੇਰਨਾ ਕਰੀਏ, ਪਿਆਰ ਦੇ ਨਾਲ ਪ੍ਰੇਰਨਾ ਦਿੰਦੇ ਗੁਰੂ ਨਾਲ ਜੋੜਨ ਦੀ ਕੋਸ਼ਿਸ਼ ਕਰੀਏ। ਜਦੋਂ ਪਿਆਰ ਨਾਲ ਜੋੜਾਂਗੇ ਉਹ ਕਦੀ ਟੁੱਟੇਗਾ ਨਹੀਂ, ਹਮੇਸ਼ਾ ਗੁਰੂ ਨਾਲ ਜੁੜ ਜਾਏਗਾ। ਇਸ ਲਈ ਆਪਾਂ ਕੋਸ਼ਿਸ਼ ਕਰੀਏ ਕਿ ਸਾਡੇ ਗੁਰੂ ਨੇ ਸਾਨੂੰ ਐਸੀ ਗੱਲ ਹੀ ਨਹੀਂ ਸਿਖਾਈ ਜਿੱਥੇ ਸਾਡਾ ਮਤਭੇਦ ਪੈਦਾ ਹੋਵੇ। ਤੁਸੀਂ ਦੇਖੋ ਪੰਗਾਣੀ ਦਾ ਯੁੱਧ, ਪੰਗਾਣੀ ਦੇ ਯੁੱਧ ਅੰਦਰ ਕਿੰਨਾ ਕਮਸਾਨੀ ਯੁੱਧ ਛਿੜ ਰਿਹਾ ਸੀ, ਤੇ ਜਿਸ ਵੇਲੇ ਇੱਕ ਸਿੱਖ ਦੇ ਕੰਨੀ ਹਾਏ ਹਾਏ ਦੀ ਆਵਾਜ਼ ਪੈਂਦੀ ਹੈ ਨਾ ਕਿ ਮੈਨੂੰ ਕੋਈ ਪਾਣੀ ਪਿਲਾਓ, ਤੇ ਗੁਰੂ ਦਾ ਹੀ ਸਿੱਖ ਉੱਠ ਕੇ ਆਪਣੇ ਮੋਢੇ ਤੇ ਮਸ਼ਕ ਪਾ ਲੈਂਦਾ ਤੇ ਅੱਜ ਪਾਣੀ ਪਿਲਾ ਪਿਲਾ ਕੇ ਜੀਵਨ ਦਾਨ ਦਿੰਦਾ। ਛਿੜਿਆ ਜੰਗ ਸੀ ਬੜੇ ਕਮਸਾਨ ਵਾਲਾ, ਆਮੋ ਸਾਹਮਣੇ ਸੂਰਮੇ ਡਟੇ ਪਏ ਸਨ, ਲੱਤਾਂ ਟੁੱਟੀਆਂ ਛਾਤੀਆਂ ਫਟੀਆਂ ਸਨ, ਧੜਕਈਆਂ ਜਵਾਨਾਂ ਦੇ ਕਟੇ ਪਏ ਸਨ, ਸੂਏ ਸਾਗਰਲੀ ਉੱਪਰਲੀ ਸਤਾ ਉੱਤੇ ਮਾਨੋ ਲਾਸ਼ਿਆਂ ਦੇ ਲਾਸ਼ੇ ਅਟੇ ਪਏ ਸਨ। ਅੱਧ ਮੋਹਾਂ ਦੇ ਮੂੰਹੋਂ ਆਵਾਜ਼ ਆਵੇ, ਹਾਏ ਹਾਏ ਪਾਣੀ, ਹਾਏ ਹਾਏ ਪਾਣੀ, ਕੋਈ ਅਗਲੇ ਲੋਕ ਦੇ ਪਾਂਦੀਆਂ ਨੂੰ ਜਾਂਦੀ ਵਾਰ ਦਾ ਆਏ ਪਲਾਏ ਪਾਣੀ। ਮਸ਼ਕ ਮੋਢੇ ਤੇ ਸਿੱਖ ਦਸਮੇਸ਼ ਜੀ ਦਾ, ਬਿਨਾਂ ਵਿਤਕਰੇ ਪਾਣੀ ਪਿਲਾਈ ਜਾਂਦਾ, ਤੜਪ ਤੜਪ ਪੈ ਦੇਵ ਦੇ ਜਾਨ, ਜਿਹੜੇ ਜਾਨ ਉਹਨਾਂ ਦੀ ਜਾਨ ਵਿੱਚ ਪਾਈ ਜਾਂਦਾ। ਕਿਸੇ ਗੁਰੂ ਜੀ ਪਾਸ ਸ਼ਿਕਾਇਤ ਕੀਤੀ, ਸਤਿਗੁਰੂ ਜੀ ਜਰਾ ਖਿਆਲਿਆ ਜੇ ਮੋਇਆ ਵੈਰੀਆਂ ਤਾਈ ਜਵਾਨ ਵਾਲਾ, ਵੈਰੀ ਵਿੱਚ ਬੁੱਕਲ ਤੁਸਾਂ ਪਾਲਿਆ ਜੇ। ਸਤਿਗੁਰੂ ਕਹਿਣ ਲੱਗੇ ਉਹ ਤੁਹਾਡਾ ਵੈਰੀ ਕਿਹੜਾ ਪੈਦਾ ਹੋ ਗਿਆ, ਤੁਸੀਂ ਤੇ ਨਿਰਵੈਰ ਹੋ, ਤੁਹਾਡਾ ਕਿਸੇ ਨਾਲ ਵੈਰ ਹੀ ਨਹੀਂ, ਤੁਹਾਡਾ ਕਿਹੜਾ ਵੈਰੀ ਪੈਦਾ ਹੋ ਗਿਆ? ਕਹਿਣ ਲੱਗੇ ਜੀ ਭਾਈ ਕਨਈਆ, ਜਿਨ੍ਹਾਂ ਨੂੰ ਅਸੀਂ ਮਾਰ ਕੇ ਸੁੱਟਨੇ ਆ ਉਹਨਾਂ ਨੂੰ ਪਾਣੀ ਪਿਲਾ ਦਿੰਦਾ, ਉਹ ਫਿਰ ਸਾਡੇ ਨਾਲ ਲੜਨ ਲੱਗ ਪੈਂਦੇ ਨੇ। ਕਹਿਣ ਲੱਗੇ ਬਣਾਓ ਕਨਈਏ ਨੂੰ, ਭਾਈ ਕਨਈਆ ਤੈਨੂੰ ਸਤਿਗੁਰ ਯਾਦ ਕਰਦੇ ਨੇ। ਦੌੜ ਪਿਆ, ਗੁਰੂ ਸਾਹਿਬਾਨ ਨੇ ਮੈਨੂੰ ਯਾਦ ਕੀਤਾ, ਆ ਗਿਆ। ਉਸੇ ਤਰ੍ਹਾਂ ਮਸ਼ਕ ਮੋਢੇ ਤੇ ਪਾਈ ਹੈ, ਜੀ ਮਹਾਰਾਜ ਕੀ ਹੁਕਮ ਹੈ, ਮੈਨੂੰ ਕਿਵੇਂ ਯਾਦ ਕੀਤਾ? ਕਹਿਣ ਲੱਗੇ ਕਨਈਆ, ਸਿੱਖ ਤੇਰੀ ਸ਼ਿਕਾਇਤ ਕਰਦੇ ਨੇ ਤੂੰ ਵੈਰੀਆਂ ਨੂੰ ਪਾਣੀ ਪਿਲਾਨਾ। ਭਾਈ ਕਨਈਆ ਕਹਿਣ ਲੱਗਾ, ਪਾਤਸ਼ਾਹ ਮੈਂ ਔਰ ਵੈਰੀਆਂ ਨੂੰ ਪਾਣੀ? ਗੁਰੂ ਸਾਹਿਬ ਤੁਸੀਂ ਕਹਿ ਰਹੇ ਹੋ? ਕਹਿਣ ਲੱਗੇ ਨਹੀਂ, ਸਿੱਖ ਕਹਿੰਦੇ ਨੇ। ਕਹਿਣ ਲੱਗੇ ਪਾਤਸ਼ਾਹ, ਜਿਸ ਦਾ ਤੇਰੇ ਵਰਗਾ ਗੁਰੂ ਹੋਵੇ ਉਹ ਕਦੀ ਵੈਰ ਰੱਖ ਸਕਦਾ? ਨਾ ਕੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਪਾਤਸ਼ਾਹ ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ। ਤੇ ਧਿਆਨ ਦੇਣਾ, ਅੱਜ ਭਾਈ ਕਨਈਆ ਜੀ ਨੇ ਕੀ ਆਖਿਆ, ਮੈਂ ਨਹੀਂ ਵੈਰੀ ਨੂੰ ਪਾਣੀ ਪਿਲਾਇਆ। ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸ, ਪਾਤਸ਼ਾਹ ਦੇ ਮੇਰੇ ਕੋਲ ਸੁਣਨਾ ਇੰਨਾ ਤਾਂ ਮੈਂ ਤੇ ਇਹ ਵੇਖ ਰਿਹਾ, ਜਿੱਥੇ ਚੋਵਾਂ ਪਾਣੀ ਤੇਰਾ ਮੁਖ ਦਿਸੇ, ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ, ਤੇਰਾ ਦੱਸਿਆ ਤੈਨੂੰ ਮੈਂ ਕੀ ਦੱਸਾਂ, ਤੂੰ ਤੇ ਦੂਈ ਦਾ ਪਾਠ ਪੜਾਇਆ ਹੀ ਨਹੀਂ, ਮੇਰੇ ਦਾਤਿਆ ਸਾਰੇ ਮੈਦਾਨ ਅੰਦਰ ਤੇਥੋਂ ਬਾਅਦ ਕੋਈ ਨਜ਼ਰ ਆਇਆ ਹੀ, ਮੈਂ ਨਹੀਂ ਵੇਖਿਆ ਤੇਰੇ ਸਿਵਾ ਕਿਸੇ ਨੂੰ। ਜਿੱਥੇ ਪਾਣੀ ਚੋਂਦਾ ਸਾਂ ਆਪ ਦਾ ਮੁਖ ਦਿਸਦਾ ਸੀ, ਤੇ ਮੈਂ ਕਿਸੇ ਨੂੰ ਕਿਵੇਂ ਪਾਣੀ ਪਿਲਾ ਸਕਣਾ? ਭਾਈ ਕਨਈਏ ਨੂੰ ਸਤਿਗੁਰ ਨੇ ਸੀਨੇ ਨਾਲ ਲਾ ਲਿਆ। ਕਹਿਣ ਲੱਗੇ ਕਨਈਆ, ਤੇਰੀ ਇੰਨੀ ਬਿਨਾਈ ਸਾਫ਼ ਹੋ ਗਈ ਹੈ, ਹਰ ਥਾਂ ਤੇ ਤੈਨੂੰ ਮੈਂ ਨਜ਼ਰ ਆ ਰਿਹਾ ਵਾ, ਹਰ ਥਾਂ ਤੇ ਤੂੰ ਮੈਨੂੰ ਵੇਖ ਰਿਹਾ, ਧੰਨ ਸਿੱਖ ਤੇ ਧੰਨ ਗੁਰੂ ਸਾਹਿਬ। ਕਹਿਣ ਲੱਗੇ ਭਾਈ ਕਨਈਆ, ਜਿੱਥੇ ਪਾਣੀ ਪਿਲਾ ਕੇ ਜੀਵਨ ਦਾ ਦਾਨ ਦੇਣਾ, ਆ ਲੈ ਮਲਮ ਤੇ ਪੱਟੀ, ਉੱਥੇ ਫਟੜਾਂ ਦੀ ਮਲਮ ਪੱਟੀ ਵੀ ਖਰੀਦ। ਕੋਈ ਐਸਾ ਗੁਰੂ ਹੋਵੇ ਤੇ ਅਸੀਂ ਉਹਦੇ ਸਿੱਖ ਹੋਈਏ, ਤੇ ਹੁਣ ਸਾਨੂੰ ਵੈਰ ਸੁੱਜੇ ਨੇ? ਜਿੱਥੇ ਸਾਨੂੰ ਧਰਮ ਦਾ ਨਾਂ ਰੱਖਣਾ ਚਾਹੀਦਾ ਸੀ ਉੱਥੇ ਅਸੀਂ ਵੈਰ ਕਮਾਏ ਹੋਏ ਨੇ। ਆ ਗੁਰਦੁਆਰਿਆਂ 'ਚ ਵੇਖੋ ਵੈਰ ਪਿਆ, ਇੱਕ ਦੂਜੇ ਨਾਲ ਵੈਰ ਕਮਾਇਆ ਜਾ ਰਿਹਾ। ਆਓ ਭਾਈ ਇਹਨੂੰ ਹਟਾ ਕੇ ਧਰਮ ਦੇ ਰਸਤੇ ਤੁਰੀਏ। ਜੇ ਗੁਰੂ ਨੇ ਜੋਤ ਵੇਖੀ ਹੈ ਤੇ ਸਿੱਖ ਨੇ ਵੀ ਜੋਤ ਵੇਖੀ ਹੈ। ਆਪਾਂ ਹੁਣ ਕੋਸ਼ਿਸ਼ ਕਰੀਏ, ਗੁਰੂ ਦਾ ਬਚਨ ਮੰਨੀਏ। ਗੁਰੂ ਦਾ ਬਚਨ ਬੜਾ ਕੀਮਤੀ ਹੈ, ਮੈਂ ਤੁਹਾਡੀ ਝੋਲੀ ਪਾਵਾਂ। ਰਹਿਤਨਾਮੇ ਵੀ ਸਤਿਗੁਰ ਕਹਿੰਦੇ ਨੇ, ਅੰਮ੍ਰਿਤ ਕੋ ਪਾਣੀ ਕਹੈ, ਸਿੱਖ ਕੀ ਪੁੱਛੈ ਜਾਤ, ਕਹਿ ਦਿਆ ਸਿੰਘ ਮਮ ਸਿੱਖ ਨਹੀਂ, ਜਨਮ ਗਵਾਇਓ ਵਾਤ। ਸਤਿਗੁਰ ਜੀ ਕਹਿੰਦੇ ਨੇ, ਸਿੱਖ ਨੂੰ ਸਿੱਖ ਵੇਖ ਕੇ ਵੀ ਜੇ ਜਾਤ

ਵਾਹਿਗੁਰੂ ਤੁਧੇ ਅਗੇ ਅਰਦਾਸ ਹਮਾਰੀ ਜੀਓ ਬਿਨ ਸਭ ਤੇਰਾ ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਆਏ ਸ੍ਰੀ ਹਰਕ੍ਰਿਸ਼ਨ ਧਿਆਈਐ ਜਸ ਡਿੱਠੀ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਐ ਕਰਨੋ ਨਿਧਿ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੀਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪੰਥ ਦੇ ਬਾਲੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ

ਸਿਆਹੀਆਂ ਦੀ ਜੋਤ ਹਾਜ਼ਰਾ ਹਜ਼ੂਰ ਚਾਹਰਾ ਹਜ਼ੂਰ ਸਰਬ ਕਲਾ ਭਰਪੂਰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਗੁਰੂ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਸ਼ਹੀਦਾਂ ਮਰੀਦਾਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਗੁਰਮੁਖਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਠਕੀ ਤਾਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਜਿਨ੍ਹਾਂ ਸਿੰਘ ਸਿੰਘਣੀਆਂ ਧਰਮ ਹੀ ਤਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਤਨਿਆਰਿਆਂ ਨਾਲ ਚਰਾਏ ਸਿੱਖੀ ਸਿਰਕ ਕੇਸਾਂ ਸਵਾਸਾਂ ਸੰਗਣ ਬਹਾਈ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਤਿਨਾ ਪ੍ਰਾਤਨ ਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘਾਂ ਸਿੰਘਣੀਆਂ ਦੇਸ਼ ਭਗਤਾਂ ਪਚੰਗੀਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ ਚਿੱਤ ਆਵੈ ਚਿੱਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਤ ਦੇਗ ਤੇਗ ਫਤਹੀ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ ਬੋਲੋ ਜੀ ਵਾਹਿਗੁਰੂ ਵਾਹਿਗੁਰੂ। ਤੇਰ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤਕਾਰ ਆਖਾ ਆਪ ਅਕਾਲ ਪੁਰਖ ਵਾਹਿਗੁਰੂ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ।

ਕ੍ਰੋਧ ਮੋਹ ਲੋਭ ਹੰਕਾਰ ਤੋਂ ਬਚਾਉਣਾ ਜੀ। ਹੇ ਨਿਮਾਣਿਆਂ ਦੇ ਮਾਣ, ਤਾਣਿਆਂ ਦੇ ਤਾਣ, ਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ ਆਪ ਦੇ ਪੰਥ ਦੇ ਸਦਾ ਸਹਾਈ ਦਤਾਰ ਜੀ, ਉਹ ਆਪ ਦੇ ਚਰਨਾਂ ਵਿਚ ਅਰਦਾਸ ਬੇਨਤੀ ਜੋਦੜੀ ਕੀਤੀ ਜਾਂਦੀ। ਦਾਤਾ ਜੀ ਆਪ ਦੀ ਅਪਾਰ ਬਖਸ਼ ਹੋਈ ਹੈ, ਆਪ ਜੀ ਨੇ ਆਪ ਦੇ ਸੇਵਕਾਂ ਨੂੰ ਸਮੂਹ ਸੰਗਤਾਂ ਨੂੰ ਉਦਮ ਉਤਸ਼ਾਹ ਬਖਸ਼ ਕੇ ਸ਼ਾਮਾਂ ਦੀ ਦੀਵਾਨ ਸਜਾਉਣ ਦਾ ਉਦਮ ਬਖਸ਼ਿਆ। ਦਾਤਾ ਜੀ ਆਪ ਦੇ ਸੇਵਕਾਂ ਦੀ ਦੀਵਾਨ ਸਜਾਇਆ, ਸਜੇ ਦੀਵਾਨ ਆਪ ਦੀ ਧੁਰਵਾਂ ਇਲਾਹੀ ਬਾਣੀ, ਅਕਾਲੀ ਬਾਣੀ ਦੇ, ਰੱਬੀ ਬਾਣੀ ਦੇ ਹਰਜਸ ਕੀਰਤਨ ਹੋਏ, ਸ਼ਬਦੀਆਂ ਵਿਚਾਰਾਂ ਹੋਈਆਂ। ਦਾਤਾ ਜੀ ਕੀਰਤਨ ਕਰਦਿਆਂ ਸ਼ਬਦੀ ਵਿਚਾਰ ਕਰਦਿਆਂ ਅਨੇਕਾਂ ਭੁੱਲਾਂ ਹੋ ਜਾਂਦੀਆਂ। ਦਾਤਾ ਜੀ ਉਹ ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਅੱਗੇ ਵਾਸਤੇ ਸੋਝੀ ਬਖਸ਼ਣੀ, ਸ਼ੁੱਧ ਬਾਣੀ ਪੜਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ੋ, ਸਮੂਹ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਕਦਮ ਕਦਮ ਲੇਖੇ ਲਾਓ ਦਰਕਰ ਦਾ ਪਿਆਰ ਬਖਸ਼ੋ, ਤੰਦਰੁਸਤੀ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ ਕਰਨ। ਦਾਤਾ ਜੀ ਅੱਜ ਦੇ ਕੀਰਤਨ ਦਰਬਾਰ ਦੀ ਸੇਵਾ, ਆਪ ਦੇ ਸੇਵਕ ਬੱਚੇ ਯੂਨੀਵਰਸਿਟੀ ਦੇ ਸਮੂਹ ਬੱਚਿਆਂ ਵੱਲੋਂ ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹੋਇਆਂ, ਦਾਤਾ ਅੱਜ ਦੇ ਲੰਗਰਾਂ ਦੀ ਸੇਵਾ ਹੋਈ ਹੈ, ਦਾਤਾ ਜੀ ਆਪ ਜੀ ਦਾ ਸ਼ੁਕਰਾਨਾ ਕਰਦੇ ਹਾਂ, ਸੇਵਕ ਬੱਚਿਆਂ ਨੇ ਦਸਵੀਂ ਭੇਟ ਮਾਇਆ ਪਛਾਕੇ ਅਤੇ ਪੰਚਮ ਕੜਾਹ ਪ੍ਰਸ਼ਾਦੀ ਦੇ ਭੇਟਾ ਕੀਤੀ ਹੈ, ਆਪ ਪ੍ਰਵਾਨ ਕਰੋ, ਭੋਗ ਲਾਓ, ਸੀਤ ਪ੍ਰਸਾਦ ਆਪ ਦੀ ਸਾਧ ਸੰਗਤ ਵਿਚ ਵਰਤੇ, ਜੋ ਛਕੇ ਆਪ ਦਾ ਹੀ ਨਾਮ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਜਪੇ, ਸੇਵਾਦਾਰਾਂ ਦੀ ਸੇਵਾ ਤਾਏ ਪਾਉਣੀ, ਸੇਵਕ ਬੱਚਿਆਂ ਨੂੰ ਚੜ੍ਹਦੀ ਕਲਾ ਬਖਸ਼ਣੀ, ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਦਰਕਰ ਦਾ ਪਿਆਰ ਬਖਸ਼ਣਾ, ਸੇਵਕਾਂ ਬੱਚਿਆਂ ਦੀਆਂ ਮਨੋਕਾਮਨਾ ਪੂਰੀਆਂ ਕਰਨੀਆਂ, ਸੇਵਾ ਕਰਨ ਦਾ ਉਦਮ ਚਾਹੋ, ਪ੍ਰੇਮ ਬਖਸ਼ਦੇ ਰਹਿਣਾ। ਦਾਤਾ ਜੀ ਉਹ ਸੇਵਕ ਬੱਚਿਆਂ ਵੱਲੋਂ ਟੁੱਟ ਲੰਗਰਾਂ ਦੀ ਸੇਵਾ ਚੱਲ ਰਹੀ, ਸੇਵਾ ਥਾਏ ਪਾ ਕੇ ਖੁਸ਼ੀਆਂ ਬਖਸ਼ਣੀਆਂ। ਦਾਤਾ ਜੀ ਵਿਦਿਆ ਵਿਚ ਸਫਲਤਾ ਬਖਸ਼ ਕਰਨੀ, ਹੋਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰੋ, ਸਭ ਨੂੰ ਆਪਣੇ ਦਰਕਰ ਦਾ ਪਿਆਰ ਬਖਸ਼ੋ, ਆਪ ਦਾ ਸੇਵਕ ਸਾਹ ਹਰਨੇਕ ਸਿੰਘ ਜੀ ਜੂਜਾ। ਦਾਤਾ ਜੀ ਸੇਵਕ ਨੂੰ ਬੇਰੁਖਤਾ ਤੰਦਰੁਸਤੀ ਬਖਸ਼ ਕਰੋ, ਅਰਦਾਸ ਬੇਨਤੀ ਕਰਦੇ ਦਾਤਾ ਜੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਕੇ ਦਾਤਾ ਜੀ ਸੇਵਕ ਨੂੰ ਚੜ੍ਹਦੀ ਕਲਾ ਬਖਸ਼ ਕੇ ਤੰਦਰੁਸਤੀ ਬਖਸ਼ ਕਰਨੀ, ਸਭ ਸੰਗਤ ਦੀਆਂ ਅਰਦਾਸਾਂ ਬੇਨਤੀਆਂ ਦਰ ਪ੍ਰਵਾਨ ਕਰਕੇ ਖੁਸ਼ੀਆਂ ਬਖਸ਼ ਕਰਨੀਆਂ। ਇਸ ਵੇਲੇ ਦੀਵਾਨ ਦੀ ਸਮਾਪਤੀ, ਆਪ ਆਪਣੇ ਪਾਵਨ ਹੁਕਮਨਾਮੇ ਬਖਸ਼ ਕੇ ਸੰਗਤਾਂ ਨੂੰ ਕਰਤਾਰਥ ਕਰੋ, ਖੁਸ਼ੀਆਂ ਬਖਸ਼ੋ, ਸੇਹੀ ਪਿਆਰੇ ਮਿਲੋ, ਜਿਨ੍ਹਾਂ ਮਿਲਿਆ ਆਪ ਦਾ ਨਾਮ, ਚਤਿਆਵੇ ਸੁਖ ਹੋਵੇ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਇਆ ਗਿਆ ਭਈ ਅਕਾਲ ਕੀ ਤਵੀ ਚਲਾਇਓ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਵੋ ਚਾਹੈ, ਖੋਜ ਸ਼ਬਦ ਮੈਂ ਰਾਜ ਕਰੇਗਾ ਖਾਲਸਾ, ਆਕੀ ਰਹੇ ਕੁਆਰ ਹੋਏ ਸਭ ਮਿਲੇਂਗੇ, ਬੱਚੇ ਸ਼ਰਨ ਜੋ ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ ਜੋ ਸ਼ਰਦਾ ਕਰ ਸੇਮ ਦੇ ਗੁਰ ਪਾਰ ਉਤਾਰਨ ਹਾਰ, ਜੋ ਸ਼ਰਦਾ ਕਰ

ਹੋ ਟਲ ਗੁਰ ਸੇਵਿਆ ਅਹਿਨ ਸਹਿਜ ਸਵਾਈ ਦਰਸ਼ਨ ਪ੍ਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੈ ਸਿਫਤਿ ਸੰਧੀ ਨੂਰ ਅਰਸੋਂ ਪੁਰਸੋਂ ਚਟਿਆ ਸੱਜਣ ਸੱਚਾ ਪਾਪ ਸਾਹੋ ਸਿਰ ਸਹਾਉਂਦੀ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੀ ਸਾਹੋ ਜਿਸ ਪਾਸ ਬਹਿਟਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ ਸ੍ਰੀ ਵਾਹਿਗੁਰੂ ਜੀ ਸੋਰਠ ਮਹੱਲਾ ਪੰਜਵਾਂ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਕੀ ਸਰਨ ਸਗਲ ਪੈ ਲਾਥੀ ਦੁੱਖ ਵਿਣ ਸੇ ਸੁਖ ਪਾਇਆ ਦਿਆਲ ਹੋਆ ਪਾਰ ਬ੍ਰਹਮ ਸੁਆਮੀ

0: ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੋ ਰੰਗ ਰਤਾ ਰਹਾਉ ਸਤਿਗੁਰ ਨਾਮ ਨਿਧਾਨ ਦਿੜਾਇਆ ਚਿੰਤਾ ਸਗਲ ਬਨਾਸੀ ਕਰ ਕਿਰਪਾ ਅਪਨੋ ਕਰ ਲੀਨਾ ਮਨ ਵਸਿਆ ਅਵਨਾਸੀ ਤਾਂ ਕੋ ਬਿਘਨ ਨਾ ਕੋ ਲਾਗੈ ਜੋ ਸਤਿਗੁਰ ਆਪਣੇ ਰਾਖੇ ਚਰਨ ਕਮਲ ਵਸੇ ਹਿਰਦੇ ਅੰਤਰ ਅੰਮ੍ਰਿਤ ਹਰ ਰਸ ਚਾਖੇ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਕਰ ਸੇਵਾ ਸੇਵਕ ਪ੍ਰਭ ਆਪਣੇ ਜਨ ਮਨ ਕੀ ਅਛ ਪੁਜਾਈ ਨਾਨਕ ਦਾਸ ਤਾਂ ਕੇਵਲ ਹਾਰੈ ਜਨ ਪੂਰਨ ਪੈਜ ਰਖਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਫਤਿਹ। ਤਤਾਰ ਪਿਤਾ ਗੁਰੂ ਗ੍ਰੰਥ ਸਾਹਿਬ ਬਾਪੂ ਦੇ ਚਰਨਾਂ ਦੇ ਨਾਲ ਜੁੜੀ ਹੋਈ ਗੁਰੂ ਪਿਆਰੀ ਸਾਧ ਸੰਗਤ ਆਓ ਪਿਆਰ ਨਾਲ ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਸੇਵਕ ਸਤਿਕਾਰਯੋਗ ਬੀਬੀ ਜੀ ਵੱਲੋਂ ਸਮੂਹ ਸੇਵਾਦਾਰਾਂ ਵੱਲੋਂ ਸਮੂਹ ਆਏ ਸਾਧ ਸੰਗਤ ਦੇ ਅਤਿਅੰਤ ਰੀਣੀ ਹਾਂ ਜੋ ਆਪ ਜੀ ਨੇ ਗੁਰੂ ਦਰਬਾਰ ਦੀ ਹਾਜ਼ਰੀ ਭਰਦਿਆਂ ਹੋਇਆਂ ਅਕਾਲੀ ਬਾਣੀ ਦੇ ਕੀਰਤਨ ਸ਼ਰਵਣ ਕਰਦਿਆਂ ਹੋਇਆਂ ਸੇਵਕਾਂ ਨੂੰ ਧੰਨਵਾਦ ਕਰਨ ਦਾ ਸਮਾਂ ਬਖਸ਼ਿਆ ਹੈ ਅਤੇ ਆਪਣੀਆਂ ਹਾਜ਼ਰੀਆਂ ਲੇਖੇ ਲਵਾਈਆਂ ਹਨ। ਪਾਸ ਅਮਰਜੀਤ ਸਿੰਘ ਜੀ ਤਾਂ ਜਿਨ੍ਹਾਂ ਦਾ ਇੱਕ ਹਫ਼ਤੇ ਦਾ ਪ੍ਰੋਗਰਾਮ ਸੀ, ਧੰਨਵਾਦੀ ਆਪ ਜੀ ਦੇ ਜੋ ਪਿਆਰ ਦੇ ਨਾਲ ਸੰਗਤਾਂ ਨੂੰ ਬਹੁਤ ਹੀ ਸੁਚੱਜੇ ਢੰਗ ਦੇ ਨਾਲ ਜੋ ਮਹਾਰਾਜ ਦੀ ਬਾਣੀ ਦੇ ਵਿਚਾਰ ਹਨ ਅਤੇ ਜਿਨ੍ਹਾਂ ਉੱਤੇ ਸਿੱਖ ਪੰਥ ਨੂੰ ਸਹੀ ਤੌਰ ਤੇ ਚੱਲਣਾ ਚਾਹੀਦਾ ਹੈ, ਬੜੇ ਹੀ ਪਿਆਰ ਦੇ ਨਾਲ ਆਪ ਸਾਰਿਆਂ ਨੂੰ ਆਪ ਜੀ ਨੇ ਵਿਖਿਆਨ ਦੁਆਰਾ ਨਿਹਾਲ ਕੀਤਾ ਹੈ। ਅਤਿਅੰਤ ਧੰਨਵਾਦੀ ਆਪ ਜੀ ਦੇ। ਕੱਲ ਸਵੇਰੇ 7 ਵਜੇ ਤੋਂ ਲੈ ਕੇ 9 ਵਜੇ ਤੱਕ ਅਸਾ ਦੀਵਾਰ ਦੇ ਕੀਰਤਨ ਹੋਣਗੇ। ਉਸ ਤੋਂ ਉਪਰੰਤ ਕੱਲ ਸ਼ਾਮ 7 ਤੋਂ ਲੈ ਕੇ 8:30 ਵਜੇ ਤੱਕ ਜੋ ਸ਼ਾਮ ਦਾ ਦੀਵਾਨ ਹੈ ਉਹ ਆਖਰੀ ਦੀਵਾਨ ਹੋਵੇਗਾ। ਸ਼ਾਮਾਂ ਦੀ ਲੰਗਰ ਵੀਰ ਜੈਪਾਲ ਸਿੰਘ ਜੀ ਸਤਿਕਾਰਯੋਗ ਬੀਬੀ ਜੀ ਉਹਨਾਂ ਦੇ ਪਰਿਵਾਰ ਵੱਲੋਂ ਹੈ। ਸੋ ਸੰਗਤਾਂ ਚਰਨਾਂ ਵਿੱਚ ਬੇਨਤੀ ਕਰਾਂਗੇ ਸਵੇਰ ਦੇ ਵੀ ਅਤੇ ਸ਼ਾਮ ਦੇ ਦੀਵਾਨ ਦੇ ਵਿੱਚ ਅਤੇ ਐਤਵਾਰ 12:30 ਤੋਂ 2 ਵਜੇ ਤੱਕ ਭਾਈ ਸਾਹਿਬ ਜੀ ਸੰਗਤਾਂ ਨੂੰ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕਰਨਗੇ। ਇੱਕ ਗੱਲ ਆਪ ਜੀ ਨੇ ਭਾਈ ਸਾਹਿਬ ਦੇ ਕੀਰਤਨ ਤੋਂ ਸਾਰਾ ਹੀ ਹਫ਼ਤੇ ਚੋਂ ਨੋਟ ਕੀਤੀ ਹੋਵੇਗੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਆਪ ਜੀ ਨੇ ਬਿਆਨ ਜ਼ੋਰ ਦਿੱਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੇ ਕਿ ਹਮੇਸ਼ਾ ਅਸੀਂ ਮੰਨਦੇ ਹਾਂ, ਲੇਕਿਨ ਕਈ ਦਫ਼ਾ ਅਸੀਂ ਗੁਰੂ ਗ੍ਰੰਥ ਸਾਹਿਬ ਤੇ ਜ਼ਰੂਰ ਮੱਥੇ ਵੀ ਟੇਕਦੇ ਹਾਂ, ਸਭ ਕੁਝ ਕਰਦੇ ਹਾਂ, ਲੇਕਿਨ ਸਾਡਾ ਵਿਸ਼ਵਾਸ ਨਹੀਂ ਹੁੰਦਾ। ਮੈਂ ਤਾਂ ਕਈ ਦਫ਼ਾ ਇਹ ਚੀਜ਼ ਦੇਖਦਾ ਹਾਂ, ਐਤਵਾਰ ਕਿਤੇ ਕਈ ਦਫ਼ਾ ਆਨੰਦ ਕਾਰਜ ਦਾ ਪ੍ਰੋਗਰਾਮ ਹੁੰਦਾ ਹੈ ਤੇ ਫੋਟੋਗ੍ਰਾਫਰ ਨੂੰ ਵੀਰਾਂ ਨੂੰ ਕਿਹਾ ਜਾਂਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਿਛਲੇ ਪਾਸੇ ਕੋਈ ਖੜਾ ਨਾ ਹੋਵੇ, ਕਿਉਂਕਿ ਜੋੜੀ ਅੱਗੇ ਸਜੀ ਹੋਈ ਹੁੰਦੀ ਹੈ, ਪਿੱਛੇ ਖੜੇ ਹੋ ਕੇ ਕਾਕਾ ਏਦਾਂ ਕਰ ਤੇ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਬਹੁਤ ਕੁਝ ਗਿਰਦਾ ਹੈ। ਸੋ ਗੁਰਦੁਆਰਾ ਸਾਹਿਬ ਨੇ ਅਸੂਲ ਬਣਾਇਆ ਸੀ ਕਿ ਪਿੱਛੇ ਕੋਈ ਨਹੀਂ ਆ ਸਕੇਗਾ, ਪਰੰਤੂ ਸਾਡੇ ਕੁਝ ਪਰਿਵਾਰ ਇਹ ਸਮਝਦੇ ਹਨ ਕਿ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ 4 ਨਾਵਾਂ ਹਨ ਉਹ ਸੈਕੰਡਰੀ ਚੀਜ਼ ਹੈ, ਪ੍ਰਾਇਮਰੀ ਚੀਜ਼ ਹੈ ਫੋਟੋਗ੍ਰਾਫੀ। ਜੋ ਗੁਰੂ ਗ੍ਰੰਥ ਸਾਹਿਬ ਤੋਂ ਨਾਵਾਂ ਦੀ ਕਾਰਵਾਈ ਹੈ ਉਸਦੀ ਵਕਤ ਨਹੀਂ, ਜੋ ਫੋਟੋਗ੍ਰਾਫੀ ਹੈ ਉਸਦੀ ਵਕਤ ਹੈ, ਤੇ ਸਾਡੀ ਫੋਟੋਗ੍ਰਾਫੀ ਨਾ ਖਰਾਬ ਹੋ ਜਾਵੇ ਨਾਵਾਂ ਦਾ, ਗੁਰੂ ਗ੍ਰੰਥ ਸਾਹਿਬ ਦਾ ਭਾਵੇਂ ਜਿੰਨਾ ਮਰਜ਼ੀ ਸਤਿਕਾਰ ਨਾ ਹੋ ਸਕੇ। ਸੋ ਜੇ ਆ ਕੇ ਕੀਰਤਨ ਸਰਵਣ ਕਰਦੇ ਹਾਂ ਤਾਂ ਇੰਨਾ ਖਿਆਲ ਰੱਖੀਏ ਕਿ ਗੁਰੂ ਗ੍ਰੰਥ ਸਾਹਿਬ ਬਾਪੂ ਦਾ ਕਿਸੇ ਵੀ ਸਮੇਂ ਭੁਲੇਖੇ ਦੇ ਨਾਲ ਵੀ ਸਾਡੇ ਕੋਲੋਂ ਕਿਤੇ ਗਲਤੀ ਦੇ ਨਾਲ ਵੀ ਕਿਸੇ ਪਾਸਿਓਂ ਕੋਈ ਅਣਗਹਿਲੀ ਨਾ ਹੋ ਜਾਵੇ। ਮਹਾਰਾਜ ਦੀ ਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ, ਜੇ ਕ੍ਰਿਸਚਨ ਧਰਮ ਵੱਲ ਨਿਗਾਹ ਮਾਰ ਕੇ ਦੇਖੀਏ ਉਹ ਵੀ ਇਹੀ ਕਹਿੰਦੇ ਹਨ, ਦਾ ਵਰਡ ਆਫ ਲਾਰਡ ਇਜ਼ ਲਾਰਡ, ਗੁਰਬਾਣੀ ਜਿਸ ਨੂੰ ਅਸੀਂ ਕਹਿੰਦੇ ਹਾਂ। ਲੇਕਿਨ ਉਹਨਾਂ ਨੇ ਵਰਡ ਆਫ ਲਾਰਡ ਨੂੰ ਜੋ ਬਾਈਬਲ ਹੈ ਉਹਨਾਂ ਨੂੰ ਹਿੱਸਿਆਂ ਚ ਬਣਾ ਕੇ ਰੋਡਾਂ ਤੇ ਵਿਸਿਟ ਦਿੱਤਾ। ਸਿੱਖ ਪੰਥ ਨੂੰ ਹਲੇ ਮਾਣ ਹੈ ਇਸ ਚੀਜ਼ ਦਾ ਕਿ ਅਸੀਂ ਮਹਾਰਾਜ ਦੀ ਬਾਣੀ ਦਾ ਸਤਿਕਾਰ ਕਰਦੇ ਹਾਂ, ਪਰ ਕਈ ਦਫ਼ਾ ਮਨ ਚ ਵਿਚਾਰ ਆਉਂਦੀ ਹੈ ਬਾਣੀ ਸਾਡੀ ਪ੍ਰਿੰਟ ਹੋਈ ਹੋਈ ਹੁੰਦੀ ਹੈ ਤੇ ਉਹ ਸਰ ਪੈਰਾਂ ਦੇ ਵਿੱਚ ਰੁਲਦੀ ਹੈ। ਕੋਸ਼ਿਸ਼ ਕਰਿਆ ਕਰੀਏ ਜਿਸ ਸਮੇਂ ਵੀ ਕਿਤੇ ਸਾਨੂੰ ਮਹਾਰਾਜ ਦੀ ਬਾਣੀ, ਮੈਂ ਤਾਂ ਸਮਝਦਾ ਹਾਂ ਪੰਜਾਬੀ ਗੁਰਮੁਖੀ ਦਾ ਲਿਖਿਆ ਹੋਇਆ ਕੋਈ ਕਾਗਜ਼ ਮਿਲ ਜਾਵੇ ਪੈਰਾਂ ਦੇ ਵਿੱਚ ਰੁਲਦਾ ਤੇ ਉਸਨੂੰ ਚੁੱਕ ਕੇ ਕਿਸੇ ਲਿਖੇ ਲਾਇਆ ਜਾਵੇ। ਸੋ ਖਿਆਲ ਕਰਿਆ ਕਰੀ ਇਹਨਾਂ ਚੀਜ਼ਾਂ ਦਾ। ਗੁਰੂ ਪਿਆਰੇ ਸਾਧ ਸੰਗਤ ਸੇਵਕ ਅਤਿਅੰਤ ਧੰਨਵਾਦੀ ਆਪ ਸਾਰਿਆਂ ਦੇ, ਬੱਚਿਆਂ ਦੇ, ਯੂਨੀਵਰਸਿਟੀ ਦੇ ਬੱਚਿਆਂ ਦੇ ਜਿਹਨਾਂ

ਕੋਈ ਟੁੱਟੀ ਹੋਈ ਝੋਪੜੀ ਵਿੱਚ ਵਸਦਾ ਹੋਵੇ ਔਰ ਕੱਪੜੇ ਵੀ ਫਟੇ ਹੋਣ, ਅੱਤ ਕੰਗਾਲੀ ਦੀ ਹਾਲਤ ਹੋਵੇ, ਕੋਈ ਜਾਤ ਨਾ ਹੋਵੇ, ਕੋਈ ਪਤ ਨਾ ਹੋਵੇ, ਕੋਈ ਮਿੱਤਰ ਨਾ ਬਣਨ ਲਈ ਤਿਆਰ ਹੋਵੇ, ਕਿਉਂਕਿ ਹਜ਼ੂਰ ਦੀ ਬਾਣੀ ਹੈ, ਨਿਰਧਨ ਆਦਰ ਕੋਈ ਨਾ ਦੇ, ਲੱਖ ਯਤਨ ਕਰੇ ਉਹ ਚਿਤ ਨਾ ਦੇ। ਕੋਈ ਇਤਨਾ ਅੱਤ ਕੰਗਾਲ ਹੋਵੇ ਕਿ ਬਸਤਾ ਟੁੱਟੀ ਝੋਪੜੀ, ਟੁੱਟੀ ਹੋਈ ਝੋਪੜੀ ਵਿੱਚ ਰਹਿੰਦਾ ਹੋਵੇ ਤੇ ਕੱਪੜੇ ਵੀ ਫਟੇ ਹੋਣ, ਚੀਰ ਸਭ ਛਿੰਨਾ, ਜਾਤ ਨਾ ਪਾਤ ਨਾ ਆਦਰੋ, ਕੋਈ ਆਦਰ ਦੇਣ ਵਾਲਾ ਨਾ ਹੋਵੇ, ਉਦਿਆਨ ਪਰਮਿੰਨ ਐਵੇਂ ਵੇਲਣ ਹੀ ਫਿਰਦਾ ਹੋਵੇ, ਮਿੱਤਰ ਨਾ ਇੱਠ ਧਨ ਰੂਪ ਹੀਨ ਕਿਛ ਸਾਕ ਨਾ ਸਿੰਨਾ, ਕੋਈ ਮਿੱਤਰ ਨਹੀਂ, ਧਨ ਪੱਲੇ ਨਹੀਂ, ਰੂਪ ਹੀਨ ਹੈ, ਕੋਈ ਸਾਕ ਸੰਬੰਧੀ ਵੀ ਨਾ ਹੋਵੇ, ਜਿਹੜਾ ਏਡਾ ਵੱਡਾ ਨਿਆਸਰਾ ਹੋਵੇ, ਜੇ ਕਿਤੇ ਅਕਾਲ ਪੁਰਖ ਵਾਹਿਗੁਰੂ ਉਸ ਐਸੇ ਮਨੁੱਖ ਤੇ ਨਦਰ ਕਰ ਦੇ ਤੇ ਨਾਮ ਦੀ ਦਾਤ ਦੇ ਦੇ, ਤਾਂ ਹਜ਼ੂਰ ਕਹਿੰਦੇ ਹਨ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਬਣ ਸਕਦਾ, ਸਾਰੀ ਸ੍ਰਿਸ਼ਟੀ ਦੀ ਪਾਤਸ਼ਾਹੀ ਪ੍ਰਾਪਤ ਕਰ ਸਕਦਾ ਹੈ ਜੇ ਮਾਲਕ ਉਸ ਤੇ ਰਹਿਮ ਤੇ ਨਦਰ ਕਰ ਦੇਵੇ। ਇਹ ਕੌਣ ਕਰ ਸਕਦਾ? ਐਸੀ ਲਾਲ ਤੁਝ ਬਿਨ ਕੌਣ ਕਰੇ? ਹੇ ਅਕਾਲ ਪੁਰਖ ਵਾਹਿਗੁਰੂ, ਤੇਰੇ ਤੋਂ ਬਿਨਾਂ ਆਹ ਕੁਝ ਕੌਣ ਕਰ ਸਕਦਾ? ਉਚਾਰਨ ਕਰੋ ਸ੍ਰੀ ਵਾਹਿਗੁਰੂ। ਬਸਤਾ ਟੁੱਟ

ਨਾ ਨਾਮ ਵਿੱਚ ਕਿੰਨੀਆਂ ਬਰਕਤਾਂ ਹਨ। ਹਜ਼ੂਰ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਬਖਸ਼ਿਸ਼ ਕਰ ਰਹੇ ਹਨ, ਬਈ ਨਾਮ ਦਿਓ। ਜੋ ਜਾਤ ਦਾ ਸ਼ੀਂਬਾ ਸੀ ਤੇ ਨਾਮ ਦਾ ਆਸਰਾ ਜਦੋਂ ਲੈ ਲਿਆ, ਨਾਮ ਦੀ ਕਮਾਈ ਜਦੋਂ ਕੀਤੀ, ਤਾਂ ਆਦ ਦਾਮ ਕੋ ਸ਼ੀਪਰੋ ਹੋਇਓ ਲਾਖੀ ਨਾ। ਅੱਧੀ ਕੌਡੀ ਵੀ ਜਿਸ ਦੀ ਕੀਮਤ ਨਹੀਂ ਸੀ, ਲੱਖਾਂ ਪਤੀ ਲੋਕ ਰਾਜੇ ਮਹਾਰਾਜੇ ਆ ਕੇ ਚਰਨਾਂ ਤੇ ਮੱਥਾ ਟੇਕਦੇ ਹਨ, ਸੁਮਤੀ ਲੈਂਦੇ ਹਨ। ਇਹ ਹੈ ਅਕਾਲ ਪੁਰਖ ਦੀ ਨਦਰ ਵਿੱਚ ਰਹਿਮਤ। ਉਹ ਜਿਨ੍ਹਾਂ ਤੇ ਕਰ ਦੇਵੇ ਸਾਰਾ ਜਗਤ ਉਹਨਾਂ ਦੇ ਚਰਨੀ ਆ ਪੈਂਦਾ ਹੈ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਕਿਸ ਕਿਸ ਨੇ ਨਾਮ ਦਾ ਆਸਰਾ ਲਿਆ ਤੇ ਕਿਵੇਂ ਫਿਰ ਬਖਸ਼ਿਸ਼ਾਂ ਹੋਈਆਂ, ਗੁਰੂ ਅਰਜਨ ਦੇਵ ਪਾਤਸ਼ਾਹ ਦੱਸ ਰਹੇ ਹਨ।

ਕਬੀਰ ਜੀ ਦਾ ਜਸ ਸੁਣ ਕੇ ਸੈਣ ਜੀ ਦੇ ਮਨ ਵਿੱਚ ਵੀ ਚਾਹ ਉਪਜਿਆ ਕਿ ਮੈਂ ਵੀ ਨਾਮ ਜਪਾਂ। ਨਿਯਮ ਅਨੁਸਾਰ ਨਿਤਨੇਮ ਵਿੱਚ ਜੁੜਦੇ ਹਨ, ਅੰਮ੍ਰਿਤ ਵੇਲੇ ਉੱਠ ਕੇ ਆਪਣਾ ਨਿਤਨੇਮ ਕਰਕੇ ਤੇ ਫਿਰ ਭਲਕੇ ਰਾਜ ਦੁਆਰ ਜਾ ਕੇ ਸੇਵਾ ਕਰਦੇ ਹਨ ਰਾਜੇ ਦੀ। ਇੱਕ ਦਿਨ ਮਹਾਂਪੁਰਖ ਆ ਗਏ, ਉਹਨਾਂ ਨੇ ਕੀਰਤਨ ਆਰੰਭ ਕਰ ਦਿੱਤਾ। ਸੈਣ ਜੀ ਸੋਚਦੇ ਹਨ ਜੇ ਰਾਜ ਦਰਬਾਰ ਵਿੱਚ ਨਾ ਗਿਆ ਨੌਕਰੀਓ ਜਵਾਬ ਹੋ ਜਾਏਗਾ, ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ। ਤੇ ਜੇ ਮਹਾਂਪੁਰਖਾਂ ਨੂੰ ਛੱਡ ਕੇ ਜਾਂਦਾ ਹਾਂ ਤਾਂ ਇਹ ਸਮਾਂ ਫਿਰ ਪਤਾ ਨਹੀਂ ਮਨੁੱਖਾ ਜਨਮ ਵਿੱਚ ਪ੍ਰਾਪਤ ਹੋਵੇ ਕਿ ਨਾ ਹੋਵੇ। ਮਨ ਨੇ ਫੈਸਲਾ ਕੀਤਾ ਭਈ ਜੋ ਵੀ ਹੋਵੇਗਾ ਉਹ ਮੈਂ ਆਪਣੇ ਸਿਰ ਮੱਥੇ ਚੱਲ ਲਵਾਂਗਾ, ਪਰ ਐਸਾ ਅਮੋਲਕ ਸਤਸੰਗ ਦਾ ਸਮਾਂ ਜੋ ਹੈ ਇਹ ਨਹੀਂ ਗਵਾਉਣਾ ਚਾਹੀਦਾ। ਤੋ ਕੀਰਤਨ ਦੇ ਵਿੱਚ ਸੈਣ ਜੀ ਜੁੜ ਗਏ ਆਪਣੇ ਭਗਤਾਂ ਦੇ ਕਾਰਜ ਸਵਾਰਨ ਵਾਲੇ। ਅਕਾਲ ਪੁਰਖ ਨੇ ਸੈਣ ਦਾ ਰੂਪ ਹੋ ਕੇ, ਸੈਣ ਦਾ ਰੂਪ ਬਣਾ ਕੇ ਰਾਜੇ ਦੇ ਦਰਬਾਰ ਵਿੱਚ ਜਾ ਕੇ ਰਾਜੇ ਦੀ ਸੇਵਾ ਕੀਤੀ। ਕਹਿੰਦੇ ਹਨ ਰਾਜੇ ਨੂੰ ਕੋਹੜ ਦੀ ਬਿਮਾਰੀ ਸੀ, ਪਰ ਜਦੋਂ ਭਗਵਾਨ ਜੀ ਦੇ ਹੱਥ ਲੱਗੇ ਇਸਦਾ ਕੋਹੜ ਹਟ ਗਿਆ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜਾ ਬੜਾ ਪ੍ਰਸੰਨ ਹੋਇਆ। ਇਧਰ ਸੈਣ ਜੀ ਮਹਾਂਪੁਰਖਾਂ ਨੂੰ ਸੰਤਾਂ ਨੂੰ ਵਿਦਾ ਕਰਕੇ ਰਾਜ ਦਰਬਾਰ ਵਿੱਚ ਸਿਰ ਨੀਵਾਂ ਕੀਤਾ ਹੋਇਆ ਭਈ ਪਤਾ ਨਹੀਂ ਰਾਜਾ ਕੀ ਸਜ਼ਾ ਦੇਵੇ, ਨੌਕਰੀਓਂ ਜਵਾਬ ਤਾਂ ਹੋਵੇ ਹੀ ਗਾ। ਜਦੋਂ ਆ ਖੜੋਤੇ ਤਾਂ ਅੱਗੋਂ ਦੋਵੇਂ ਰਾਜੇ ਦੀਆਂ ਬਾਹਾਂ ਪਲਕ ਗਈਆਂ ਤੇ ਆਵਾਜ਼ ਦਿੱਤੀ, ਸੈਣ ਜੋ ਅੱਜ ਤੂੰ ਮੇਰੀ ਸੇਵਾ ਕੀਤੀ ਹੈ ਕਦੇ ਵੀ ਨਹੀਂ ਕੀਤੀ। ਆਪਣੀ ਕੀਮਤੀ ਪੋਸ਼ਾਕ ਲਾ ਕੇ ਸੈਣ ਜੀ ਨੂੰ ਪਹਿਨਾ। ਸੈਣ ਜੀ ਦੇ ਨਹਿਨ ਕਟੋਰੇ ਪਰ ਆਏ ਰਾਜਨ। ਫਿਰ ਜਿਸ ਨੇ ਅੱਜ ਆਪ ਦੀ ਸੇਵਾ ਕੀਤੀ ਹੈ ਨਾ ਉਹ ਮੈਂ ਨਹੀਂ ਸਾਂ, ਉਹ ਤਾਂ ਭਗਵਾਨ ਆਪ ਸਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਭਾਈ ਸਾਹਿਬ ਗੁਰਦਾਸ ਜੀ ਨੇ ਇਸ ਪ੍ਰਸੰਗ ਦਾ ਬੜਾ ਸੋਹਣਾ ਨਕਸ਼ਾ ਖਿੱਚਿਆ।

ਤਾਂ ਚਿੰਤਨ ਨੇ ਜੱਟ ਦੇ ਵੀ ਮਨ ਵਿੱਚ ਖਿਆਲ ਆਇਆ ਜੇ ਮੈਂ ਵੀ ਜਪਾਂ ਤਾਂ ਮੇਰਾ ਵੀ ਮਨੁੱਖਾ ਜਨਮ ਸਫਲ ਹੋ ਸਕਦਾ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਹਨ ਇਹ

ਉਹਦੇ ਦਰਸ਼ਨਾਂ ਤੋਂ ਵਾਂਝਾ ਹਿਰਦਾ ਕਿੰਝ ਤੜਫਦਾ ਹੈ। ਜਿਹਨੂੰ ਗੁਰੂ ਦੇ ਨਾਲ ਸੱਚਾ ਨਿਉ ਪਿਆਰ ਹੋ ਜਾਵੇ ਉਹ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਕਿੰਝ ਤਰਸ।

ਕਰਨ ਟੰਡੋ ਲਿਆ ਸਗਲਾ ਖਾਇਓ ਮਾਸ, ਇਹ ਦੋਏ ਨੈਣਾ ਮਤ ਸੋ ਫਿਰ ਦੇਖਣ ਕੀ ਆਸ। ਐ ਕਾਉ ਮੇਰਾ ਸਰੀਰ ਭਾਵੇਂ ਖਾ ਲੋ ਪਰ ਮੇਰੇ ਨੈਣਾ ਨੂੰ ਮਤ ਸੋਇਓ, ਕਿਉਂਕਿ ਇਹਨਾਂ ਨੈਣਾ ਤੇ ਮੈਨੂੰ ਆਸ ਲੱਗੀ, ਮੈਂ ਆਪਣੇ ਫਿਰ ਦੇ ਦਿਦਾਂ।

ਜਿਨ੍ਹਾਂ ਨੂੰ ਦਰਸ਼ਨ ਨਾ ਦਿੱਤਾ। ਮਨ ਵਿੱਚ ਵੈਰਾਗ, ਬੇੜੀ ਚਲਾਉਣ ਵਾਲਾ ਮੱਲਾ, ਪਰ ਅੱਜ ਬੇੜੀ ਵਿੱਚ ਬੈਠਾ, ਕੱਪੜਾ ਚੁੱਕੇ ਹੈ, ਬੇੜੀ ਸਾਫ ਕਰਦਾ। ਬੇੜੀ ਸਾਫ ਕਰਦਿਆਂ ਕਰਦਿਆਂ ਹੀ ਮਨ ਵਿੱਚ ਦਰਸ਼ਨਾਂ ਦੀ ਤਾਂਘ ਪੈਦਾ ਹੋਈ, ਮਨ ਵਿੱਚ ਵੈਰਾਗ ਉਤਪੜਾ ਕਿ ਮੈਂ ਸੁਣਿਆ ਕਿ ਜਿਹੜਾ ਯਾਦ ਕਰਦਾ ਉਹਨਾਂ ਨੂੰ ਦੀਦਾਰ ਦਿੰਦਾ, ਜਿਹੜਾ ਆਸ ਲਾਉਂਦਾ ਕਦੇ ਨਿਰਾਸਾ ਨਹੀਂ ਜਾਂਦਾ। ਜੇ ਸੱਚਮੁੱਚ ਐ ਸਾਹਿਬ ਕਲਗੀਧਰ ਪਾਤਸ਼ਾਹ, ਤੂੰ ਨਿਮਾਣਿਆਂ ਦਾ ਮਾਣ ਹੈ, ਨਿਤਾਣਿਆਂ ਦਾ ਤਾਣ ਹੈ, ਨਿਓਟਿਆਂ ਦੀ ਓਟ ਹੈ, ਨਿਆਸਰਿਆਂ ਦਾ ਆਸਰ ਹੈ, ਤੇ ਫਿਰ ਅੱਜ ਕਿਰਪਾ ਕਰ ਇਸ ਗਰੀਬ ਦੀ ਬੇੜੀ ਵਿੱਚ ਮੁਬਾਰਕ ਚਰਨ ਪਾ। ਬੇੜੀ ਚਲਾਉਣ ਵਾਲਾ ਮੱਲਾ ਪਿਆਰ ਜਾ, ਦਰਸ਼ਨਾਂ ਦੀ ਤਾਂਘ ਪੈਦਾ ਹੋ ਗਈ, ਨੇਤਰਾਂ ਚੋਂ ਜਲ ਵਹਿੰਦਾ, ਪਰ ਨਾਲ ਦੇ ਬੇੜੀਆਂ ਵਾਲਿਆਂ ਨੇ ਤੱਕਿਆ, ਆਵਾਜ਼ ਦਿੱਤੀ ਉਹ ਸੈਦਿਆ ਕੀ ਹੋ ਗਈ, ਜਦੋਂ ਦਾ ਆਇਆ ਰੋਈ ਜਾਂਦਾ, ਅੱਜ ਕੀ ਗੱਲ ਹੈ? ਕਹਿਣ ਲੱਗਾ ਅੱਜ ਮੇਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਆਉਣਾ ਹੈ, ਮੇਰੀ ਬੇੜੀ ਵਿੱਚ ਮੁਬਾਰਕ ਚਰਨ ਪਾਉਣੇ ਹਨ, ਤੇ ਨਾਲ ਦੇ ਬੇੜੀਆਂ ਵਾਲਿਆਂ ਨੇ ਉਹ ਲਾਂਭਾ ਦੇ ਦਿੱਤਾ। ਉਹ ਸੈਦਿਆ ਆਪਣੀ ਬੇੜੀ ਵੱਲ ਤੱਕਈ, ਆ ਟੁੱਟੀ ਹੋਈ ਤਾਂ ਤੇਰੀ ਬੇੜੀ। ਸਾਹਿਬ ਕਲਗੀਧਰ ਪਾਤਸ਼ਾਹ ਕਿਤੇ ਦਰਿਆ ਦੇ ਕੰਢੇ ਤੇ ਆਉਣ, ਆ ਸਾਡੀਆਂ ਏਡੀਆਂ ਸੋਹਣੀਆਂ ਬੇੜੀਆਂ ਛੱਡ ਕੇ ਤੇਰੀ ਬੇੜੀ ਵਿੱਚ ਬਹਿਣ, ਬੇੜੀ ਵੱਲ ਤੱਕੀ। ਪਰ ਸੈਦਾ ਪਿਆਰ ਕਰਨਾ ਜਾਣਦਾ ਹੈ, ਇਤਨਾ ਭੋਲਾ, ਮਨ ਵਿੱਚ ਵੱਜੀ ਸੱਟ ਤੇ ਕਹਿਣ ਲੱਗਾ ਮਨਾ, ਚੱਲ ਤੂੰ ਆਪਣੀ ਬੇੜੀ ਇਹਨਾਂ ਬੇੜੀਆਂ ਤੋਂ ਦੂਰ ਲੈ ਗਈ, ਕਿਤੇ ਸਤਿਗੁਰੂ ਆਉਣ ਆ ਤੇਰੀ ਬੇੜੀ ਛੱਡ ਕੇ ਕਿਤੇ ਇਹਨਾਂ ਬੇੜੀਆਂ ਵਿੱਚ ਹੀ ਨਾ ਜਾ ਬਹਿਣ, ਤੂੰ ਆਪਣੀ ਬੇੜੀ ਦੂਰ ਲੈ। ਪਰ ਇਤਨਾ ਨਹੀਂ ਜਾਣਦਾ ਉਹ ਸੈਦਿਆ, ਉਹ ਗੁਰੂ ਟੁੱਟੀਆਂ ਬੇੜੀਆਂ ਨਹੀਂ ਤੱਕਦਾ, ਉਹ ਤੇ ਸਾਬਤ ਹਿਰਦਾ ਤੱਕਦਾ, ਹਿਰਦਾ ਸਾਬਤ ਹੋਵੇ, ਹਿਰਦਾ ਨਾ ਟੁੱਟਾ ਹੋਵੇ, ਜੁੱਤੀ ਭਾਵੇਂ ਟੁੱਟੀ ਹੋਵੇ, ਕੱਪੜੇ ਫਟੇ ਹੋਵੇ, ਪਿਆਰ ਦਾ ਭੁੱਖਾ ਹੈ ਨਾ, ਗੋਬਿੰਦ ਪਾਓ ਭਗਤ ਦਾ ਭੁੱਖਾ, ਕੋਈ ਪਿਆਰ ਕਰੇ ਤਾਂ ਸਹੀ, ਕੋਈ ਪਿਆਰ ਨਾਲ ਯਾਦ ਤਾਂ ਕਰੇ। ਪਰ ਸੈਦੇ ਨੇ ਚੱਪੂ ਵਾਰਿਆ, ਆਪਣੀ ਬੇੜੀ ਦੂਰ ਲੈ ਗਈ, ਹੁਣ ਬੇੜੀ ਵਿੱਚ ਬੈਠਾ ਯਾਦ ਕਰਦਾ, ਯਾਦ ਕਰਦਾ ਕਰਦਾ ਅੱਜ ਇੱਕਦਮ ਬੇੜੀ ਵਿੱਚ ਡਿੱਗ ਪਿਆ। ਜਦੋਂ ਬੇੜੀ ਵਿੱਚ ਡਿੱਗਿਆ ਤੇ ਅਨੰਦਪੁਰ ਸਾਹਿਬ ਦੀ ਧਰਤੀ, ਗੁਰੂ ਕਲਗੀਧਰ ਪਾਤਸ਼ਾਹ ਦਾ ਸਿੰਘਾਸਣ ਹਿਲਿਆ, ਸਤਿਗੁਰਾਂ ਨੇ ਆਵਾਜ਼ ਦਿੱਤੀ, ਉਹ ਭਾਈ ਦਇਆ ਸਿੰਘ ਸਾਡਾ ਘੋੜਾ ਲਿਆ, ਛੇਤੀ ਸਿੱਖ ਯਾਦ ਕਰ ਗਏ। ਇਸ ਵਕਤ ਤਾਂ ਪੰਛੀ ਵੀ ਆਪਣੇ ਆਲੜਿਆਂ ਵਿੱਚ ਬੈਠੇ, ਆ ਵਕਤ ਬਾਹਰ ਜਾਣ ਦਾ ਵਕਤ ਨਹੀਂ ਹੈ, ਵਕਤ ਤੇ ਆਰਾਮ ਕਰਨ ਦਾ ਵਕਤ ਹੈ। ਸਾਹਿਬ ਕਹਿਣ ਲੱਗੇ ਉਹ ਭਾਈ ਦਇਆ ਸਿੰਘ, ਉਹ ਸਿੱਖ ਯਾਦ ਕਰ ਰਿਹਾ ਹੋਵੇ ਤੇ ਗੁਰੂ ਆਰਾਮ ਕਰ ਰਿਹਾ ਹੋਵੇ, ਘੋੜਾ ਲਿਆ ਭਾਈ ਦਇਆ ਸਿੰਘ ਜੀ, ਘੋੜਾ ਲਿਆ ਏ ਸਤਿਗੁਰੂ, ਘੋੜੇ ਤੇ ਸਵਾਰ ਹੋਏ ਤੇ ਅੱਜ ਕਿੱਥੇ? ਉਸ ਨਦੀ ਦੇ ਕਿਨਾਰੇ ਤੇ ਜਿੱਥੇ ਸੈਦਾ ਯਾਦ ਕਰ ਰਿਹਾ। ਭਾਈ ਦਇਆ ਸਿੰਘ ਦੇ ਨਾਲ ਦੇ ਸਿੱਖ ਵੀ ਜਦੋਂ ਉਸ ਦਰਿਆ ਦੇ ਕੰਢੇ ਤੇ ਆਏ ਤੇ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਆਓ ਬੇੜੀਆਂ ਖਲੋਤੀਆਂ, ਉਹਨਾਂ ਬੇੜੀਆਂ ਵਿੱਚ ਬਹਿ ਕੇ ਦਰਿਆ ਪਾਰ। ਹੁਣ ਸੈਦਾ ਬੇੜੀ ਵਿੱਚ ਹੋਵੇ ਤੇ ਬੇੜੀ ਕੰਢੇ ਲਾਵੇ, ਸੈਦੇ ਦਾ ਤਾਂ ਸਰੀਰ ਬੇੜੀ ਵਿੱਚ ਹੈ ਪਰ ਸੈਦਾ ਬੇੜੀ ਵਿੱਚ ਨਹੀਂ। ਦੂਸਰੀ ਆਵਾਜ਼ ਦਿੱਤੀ ਉਹ ਸੈਦਿਆ, ਉਹ ਨਾਲੇ ਯਾਦ ਕਰਦਾ, ਹੁਣ ਦਰਿਆ ਦੇ ਕੰਢੇ ਤੇ ਖਲੋ ਕੇ ਆਵਾਜ਼ ਦਿੰਦੇ ਆ, ਆਵਾਜ਼ ਵੀ ਨਹੀਂ ਸੁਣਦਾ, ਬੇੜੀ ਕੰਢੇ ਲਾ, ਤੇਰੀ ਬੇੜੀ ਵਿੱਚ ਬਹਿ ਕੇ ਦਰਿਆ ਪਾਰ ਕਰਾਂਗਾ, ਕੁਝ ਪਤਾ ਨਹੀਂ। ਬਸ ਇਸੇ ਨੂੰ ਪਿਆਰ ਕਹਿੰਦੀ। ਜਦੋਂ ਦਰਸ਼ਨ ਕਰਨ ਵਾਲਾ ਤੜਫ ਰਿਹਾ ਸੀ, ਦੀਦਾਰ ਕਰਨ ਵਾਲਾ ਤੜਫ ਰਿਹਾ ਸੀ, ਹਾਂ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹੇ ਵਹਿ ਚੱਲੇ ਜੀਓ, ਨੇਤਰਾਂ ਚੋਂ ਜਲ ਵਹਿ ਰਿਹਾ ਸੀ, ਤੇ ਦਰਸ਼ਨ ਕਰਨ ਵਾਲਾ ਦਰਸ਼ਨਾਂ ਦੀ ਤਾਂਘ ਵਿੱਚ ਸ਼ਬਦ ਪੜਦਾ ਸੀ, ਤੇ ਉਦੋਂ ਦਰਸ਼ਨ ਦੇਣ ਵਾਲਾ ਆਨੰਦਪੁਰ ਸਾਹਿਬ ਬੈਠਾ ਸੀ, ਤੇ ਹੁਣ ਜਦੋਂ ਦਰਸ਼ਨ ਦੇਣ ਵਾਲਾ ਦਰਿਆ ਦੇ ਕੰਢੇ ਤੇ ਆ ਗਿਆ, ਤੇ ਹੁਣ ਦਰਸ਼ਨ ਕਰਨ ਵਾਲਾ ਆਨੰਦਪੁਰ ਸਾਹਿਬ ਪਹੁੰਚ ਗਏ। ਉਹ ਆਨੰਦਪੁਰ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ, ਸਰੀਰ ਤਾਂ ਬੇੜੀ ਵਿੱਚ ਹੈ ਪਰ ਅੱਜ ਸੁਰਤ ਪਹੁੰਚ ਗਈ ਅਨੰਦਪੁਰ ਸਾਹਿਬ, ਸਤਿਗੁਰਾਂ ਦੇ ਦਰਬਾਰ ਦੀ ਸੇਵਾ ਕਰਨੀ ਹੈ। ਸਤਿਗੁਰਾਂ ਨੇ ਤੀਸਰੀ ਆਵਾਜ਼ ਦਿੱਤੀ, ਉਹ ਸੈਦਿਆ ਚੰਗਾ ਪਿਆਰ ਕਰਦਾ, ਚੰਗਾ ਯਾਦ ਕਰਦਾ, ਹੁਣ ਬੇੜੀ ਕੰਢੇ ਵੀ ਨਹੀਂ ਲਾਉਂਦਾ। ਤੇ ਜਦੋਂ ਸਤਿਗੁਰਾਂ ਨੇ ਦਿਵ ਦ੍ਰਿਸ਼ਟੀ

ਫਿਰਦੇ ਦੇ ਵਿੱਚੋਂ ਸ਼ਬਦ ਪੜਦਾ ਹੋ ਰਹਿ ਨਾ ਸਕਾ, ਫਿਰ ਦੇਖੇ ਪ੍ਰੀਤ ਮਾਂ ਮੈਂ ਨੀਰ ਵਹੇ ਵਹਿ ਚੱਲੇ ਜੀ। ਅੱਜ ਸਤਿਗੁਰਾਂ ਨੇ ਪ੍ਰੀਤ ਨੂੰ ਤੋੜਿਆ, ਜਦੋਂ ਸਹਿਬੇ ਨੇ ਅੱਖਾਂ ਖੋਲੀਆਂ ਕੀ ਤੱਕਿਆ, ਜਿਸ ਗੁਰੂ ਨੂੰ ਯਾਦ ਕਰਦਾ ਸੀ ਸਤਿਗੁਰੂ ਸਾਹਮਣੇ ਖਲੋਤੇ, ਤੇ ਦੂਰੋਂ ਹੀ ਉੱਚੀ ਉੱਚੀ ਕਹਿਣ ਲੱਗਾ, ਸਤਿਗੁਰੂ ਮੈਂ ਸੁਣਿਆ ਸੀ ਤੂੰ ਗਰੀਬ ਨਿਵਾਜ ਹੈ, ਤੂੰ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦੇ ਹਨ ਉਹਨਾਂ ਨੂੰ ਦੀਦਾਰ ਦਿੰਦਾ, ਪਰ ਅੱਜ ਜਾਣਿਆ ਤੂੰ ਸੱਚਮੁੱਚ ਹੀ ਗਰੀਬ ਨਿਵਾਜ ਹੈ, ਤੂੰ ਸੱਚਮੁੱਚ ਹੀ ਨਿਮਾਣਿਆਂ ਨੂੰ ਮਾਣ ਦਿੰਦਾ, ਜਿਹੜੇ ਤੈਨੂੰ ਯਾਦ ਕਰਦੇ ਹਨ ਤੂੰ ਉਹਨਾਂ ਨੂੰ ਦੀਦਾਰ ਦਿੰਦਾ। ਸਤਿਗੁਰਾਂ ਦੀ ਦੀਦਾਰ ਕੀਤੇ, ਅੱਜ ਬੇੜੀ ਵਿੱਚ ਸਤਿਗੁਰਾਂ ਨੇ ਚਰਨ ਪਾਏ, ਬੇੜੀ ਦੂਸਰੇ ਕੰਢੇ ਲੈ ਗਿਆ, ਤੇ ਜਦੋਂ ਸਤਿਗੁਰੂ ਦੂਸਰੇ ਕੰਢੇ ਜਾ ਖਲੋਤੇ, ਭਾਈ ਦਇਆ ਸਿੰਘ ਨਾਲ ਦੇ ਸਿੱਖ ਆ ਗਏ, ਤੇ ਅੱਜ ਸਤਿਗੁਰਾਂ ਨੇ ਇਸ਼ਾਰਾ ਕਰ ਦਿੱਤਾ, ਦਇਆ ਸਿੰਘ ਇਸ ਗੁਰੂ ਨੂੰ, ਇਸ ਗੁਰੂ ਪਿਆਰੇ ਨੂੰ ਕੁਝ ਕੁ ਮੋਹਰਾਂ ਦੇ, ਗਰੀਬ ਸਿੱਖ ਹੈ, ਮਜ਼ਦੂਰੀ ਕਰਦਾ, ਸਾਰਾ ਦਿਨ ਮਿਹਨਤ ਕਰਦਾ, ਅੱਜ ਸਾਡੇ ਪਿਆਰ ਕਰਕੇ ਇਸਨੇ ਮਿਹਨਤ ਵੀ ਨਹੀਂ ਕੀਤੀ, ਕੁਝ ਮੋਹਰਾਂ ਦੇ। ਭਾਈ ਦਇਆ ਸਿੰਘ ਨੇ ਜੇਬ ਵਿੱਚੋਂ ਮੋਹਰਾਂ ਕੱਢੀਆਂ, ਤੇ ਜਦੋਂ ਸੈਦੇ ਨੂੰ ਮੋਹਰਾਂ ਦੇਣ ਲੱਗਾ, ਤੇ ਸੈਦਾ ਭੁੱਬਾ ਮਾਰ ਕੇ ਰੋ ਪਿਆ ਤੇ ਕਹਿਣ ਲੱਗਾ, ਉਹ ਪਾਤਸ਼ਾਹ ਉਹ ਮੈਨੂੰ ਮੋਹਰਾਂ ਨਹੀਂ ਚਾਹੀਦੀ, ਮੈਨੂੰ ਧਨ ਨਹੀਂ ਚਾਹੀਦਾ, ਦੁਨੀਆਂ ਦੇ ਲੋਕ ਆਉਂਦੇ ਹਨ, ਮੈਂ ਉਹਨਾਂ ਨੂੰ ਵੀ ਦਰਿਆ ਪਾਰ ਕਰਾਉਂਦਾ ਹਾਂ, ਮੋਹਰਾਂ ਦੇ ਜਾਂਦੇ ਹਨ, ਧਨ ਦੇ ਜਾਂਦੇ ਹਨ, ਅੱਜ ਤੁਸੀਂ ਆਏ ਹੋ, ਤੁਹਾਨੂੰ ਵੀ ਦਰਿਆ ਪਾਰ ਕਰਾਇਆ, ਤੁਸੀਂ ਮੋਹਰਾਂ ਦੇ ਗਏ, ਤੇ ਦੁਨੀਆਂਦਾਰਾਂ ਵਿੱਚ ਤੁਹਾਡੇ ਵਿੱਚ ਫਰਕ ਕਿਹੜਾ ਹੋਇਆ, ਮੈਨੂੰ ਧਨ ਨਹੀਂ ਚਾਹੀਦਾ, ਮੈਨੂੰ ਮੋਹਰਾਂ ਨਹੀਂ ਚਾਹੀਦੀਆਂ। ਤੇ ਸਾਹਿਬ ਅੱਜ ਪਿਆਰ ਦੇ ਵਿੱਚ ਵੱਸ ਹੋ ਕੇ ਕਹਿਣ ਲੱਗੇ, ਸ਼ਾਇਦ ਆ ਫਿਰ ਕੀ ਚਾਹੀਦਾ, ਮੰਗ ਕੀ ਮੰਗਦਾ, ਅੱਜ ਜੋ ਤੂੰ ਮੰਗੇ ਤੇਰੀ ਝੋਲੀ ਵਿੱਚ ਉਹ ਦਾਤ ਪਾ ਦੇਵਾਂ। ਤੇ ਸਹਿਦੇ ਨੇ ਗੱਲ ਵਿੱਚ ਪਾਇਆ ਪੱਲਾ, ਨੇਤਰਾ ਜੋ ਜਲ ਵਹਿੰਦਾ, ਤੇ ਹੱਥ ਜੋੜੇ ਤੇ ਕਹਿੰਦਾ, ਮੋਹਰਾਂ ਦੇਖ ਕੇ ਗੱਲੋਂ ਨਾ ਲਾਹ ਮੈਨੂੰ, ਕਿਤੇ ਸ਼ਕਲ ਨਾ ਮੇਰੀ ਵਿਸਾਰ ਛੱਡੀ, ਅੱਜ ਤੁਸੀਂ ਆਏ ਤੇ ਮੈਂ ਪਾਰ ਕੀਤਾ, ਕੱਲ ਨੂੰ ਮੈਂ ਆਵਾਂ ਮੈਨੂੰ ਪਾਰ ਛੱਡੀ, ਬਸ ਹੋਰ ਕੁਝ ਨੀ ਤੇਰੇ ਕੋਲ ਮੰਗਣਾ, ਅੱਜ ਤੁਸੀਂ ਆਇਓ ਮੈਂ ਤੁਹਾਨੂੰ ਦਰਿਆ ਤੋਂ ਪਾਰ ਕੀਤਾ, ਤੇ ਕੱਲ ਨੂੰ ਮੈਂ ਸੰਸਾਰ ਛੱਡ ਕੇ ਆਵਾਂ, ਮੈਨੂੰ ਭਵ ਸਾਗਰ ਤੋਂ ਪਾਰ ਕਰ ਦੇ, ਹੋਰ ਕੁਝ ਨਹੀਂ ਉਹ ਮੰਗਣਾ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਗਲਵੱਕੜੀ ਵਿੱਚ ਲਿਆ ਤੇ ਘੁੱਟ ਕੇ ਕੀਤਾ ਪਿਆਰ, ਅੱਜ ਸਤਿਗੁਰੂ ਬਖਸ਼ਿਸ਼ ਕਰਦੇ ਕਰਦੇ ਅੱਜ ਮੁਸਕਰਾਉਂਦੇ ਹੋਏ ਅੱਜ ਸਹਿਦੇ ਨੂੰ ਵਰ ਦਿੱਤਾ, ਤੇ ਸਹਿਬਾਂ ਨੇ ਵੀ ਕਿਹਾ, ਉਹ ਸਹਿਦਿਆ ਤੇਰੀਆਂ ਗੱਲਾਂ ਬੜੀਆਂ ਪਿਆਰੀਆਂ ਨੇ, ਅੱਜ ਅਸੀਂ ਆਏ ਤੇ ਤੂੰ ਪਾਰ ਕੀਤਾ, ਜਾਂ ਇੱਕੀ ਕੁਲਾਂ ਤੇਰੀਆਂ ਸਾਰੀਆਂ, ਜਾਂ ਸਹਿਦਿਆ ਤੈਨੂੰ ਇਕੱਲੇ ਨੂੰ ਨਹੀਂ, ਤੇਰੀਆਂ ਇੱਕੀ ਕੁਲਾਂ ਦਾ ਉਧਾਰ ਕਰ ਦਿੰਦਾ। ਆਓ ਬਾਈ, ਘਰ ਵਿੱਚ ਇਹ ਤੂੰ ਗੁਰਮੁਖ ਹੋ ਜਾਵੇ, ਇੱਕੀ ਕੁਲਾਂ ਦਾ ਵੀ ਉਧਾਰ ਕਰ ਦਿੰਦਾ, ਘਰ ਵਿੱਚ ਇਹੋ ਜਿਹੇ ਪਿਆਰ ਕਰਨ ਵਾਲਾ ਕਿਤੇ ਪੈਦਾ ਹੋ ਜਾਵੇ, ਦਰਸ਼ਨਾਂ ਦੀ ਤਾਂਘ ਹਰ ਵਕਤ ਮਨ ਵਿੱਚ ਵੈਰਾਗ ਜੀ ਦੇ ਹੋਵੇ, ਇੱਕੀ ਕੁਲਾਂ ਦਾ ਉਧਾਰ ਕਰ

ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ ਭਾਈ ਗੁਰਚਰਨ ਸਿੰਘ ਜੀ ਰਸੀਆ, ਹੁਣ ਕੀਰਤਨ ਦੁਆਰਾ ਸੇਵਾ ਕਰਨਗੇ ਭਾਈ ਸਾਹਿਬ ਭਾਈ ਹਰਬੰਸ ਸਿੰਘ ਜੀ ਜਗਾਦਰੀ ਵਾਲੇ, ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਬਾਬਾ ਬੋੜ ਜੀ ਵੀ ਆਖਦੇ ਹਾਂ, ਕਿਉਂਕਿ ਜਿਹੜੇ ਪਿੰਡਾਂ ਤੋਂ ਆਏ ਵੀਰ ਨੇ ਉਹਨਾਂ ਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਇੱਕ ਬਹੁਤ ਪੁਰਾਣਾ ਬੋੜ ਹੁੰਦਾ ਹੈ, ਜਿਸ ਦੀ ਛਾਂ ਹੇਠਾਂ ਬਹੁਤ ਸਾਰੇ ਬਜ਼ੁਰਗ ਬੈਠੇ ਹੁੰਦੇ ਨੇ, ਅਤੇ ਇਸੇ ਤਰ੍ਹਾਂ ਕੀਰਤਨ ਜਗਤ ਦੇ ਵਿੱਚ ਇਹ

ਉਮਰ ਤੁਹਾਡੀ ਛੋਟੀ ਬਚਪਨ ਦੀ ਨਾਮ ਤੁਸੀਂ ਰੱਖਿਆ ਹਰੀ ਕ੍ਰਿਸ਼ਨ ਕ੍ਰਿਸ਼ਨ ਤੋਂ ਵੀ ਵੱਡਾ ਨਾਮ ਕ੍ਰਿਸ਼ਨ ਜੀ ਦੁਆਪਰ ਯੁੱਗ ਵਿੱਚ ਹੋਏ ਜਿਨ੍ਹਾਂ ਨੇ ਗੀਤਾ

मैं तुहानू गुरु तां मन्नांगा। कृष्ण जी ने गीता उचारी, तुसी गीता पढ़ के ही सुना दियो। आखो सतनाम श्री वाहे। ता गुरु हर कृष्ण साहब मुस्कुरा के कहन लगे, लाल चंद जे तेनू असा गीता पढ़ के सुना दीती, फिर आखेंगा किधरों पहला पढ़ी होगी। ते तू इस तरह कर, कोई एहो जिहा बंदा लै के आ जिन्हें पहला गीता पढ़ी नहीं, उहदे कोल पढ़वा देने। पंडित गया, ऐसे बंदे नू लैके आया, पढ़ना तो एक पासे रहा, जिड़ा गूंगा भी है और बोला भी ना सुन सकता है ना बोल सकता है। मुंह विचों लारा वगदियां ने, शरीर दी सुध नहीं। नाम है छज्जू चीवर। हुण वादा ते ए सी, एहो जिहा बंदा लैके आना है जिन्हें पहला कदी गीता पढ़ी नहीं, पर उसनू लैके आया जिड़ा ना बोल सकता है ना सुन सकता है। संगत बैठी गुरु दे चरणा विच। लाल चंद बड़ा खुश, परे दरबार विच मैं जित जावांगा, क्योंकि जिड़ा बोल ही नहीं सकदा, सोनी नहीं सकदा, वो किवें गीता पढ़ेगा। गुरु की बेअदबी हो जाएगी, मेरी जित होगी। आके मत्था टेकिया, कहन लगा महाराज एदे कोलों गीता पढ़वाओ। एक बेनती करां सत्संग, गुरु हरि कृष्ण साहब जी महाराज जिते होर संसार नूं कई देना दितियां, उत्थे एक होर देन दिती। ओह इक इहो जिहा समां सी जद लोक जमदियां धीआं नूं मार देंदे सन। धीआं नूं मारन दा रवाज अज वी है। साइंस ने तरक्की कीती है, पर तरक्की इथों तक जा पहुंची है कि पता लग जांदा है पहला ही माता दे पेट विच लड़की है कि लड़का। ते बहुते लोगों नूं जद पता लगता है जम्मण वाली लड़की है, ते जम्मण तो पहला ही उन्हों मार देंदे। लड़का चाहिदा है, लड़की नहीं। पर जे लड़कियां ही ना होणगियां ते संसार दी खेड किवें चलेगी। अगर को लड़की नहीं होएगी ते कल नूं मां कित्थों होवेगी, भैण कित्थों होएगी, पत्नी कित्थों होएगी। केड़ा अकिरत कान इंसान हो गया है। एक पासे मां दे पेट तों जन्म लैंदा है, ते वड़ा होके फिर ओ ही कहंदा है कि तियां दी लोड़ नहीं। हैरानगी ते उदों ही होंदी है जदों सस्सां भी नूहां दे दुआले हो जांदियां ने कि ए मुंडा नहीं जम सकती, कुड़ियां नूं जन्म दे रही है। जद कि सस नूं नूह दा साथ देना चाहिदा है, धीए मवी ते तीहां। अगर मेरे मापे मेरा गल घुट छड दे ते की अज मैं हुंदी। दातां ते दाते दे हाथ हन। जद औरत औरत दी दुश्मन बनदी है उतों बड़ा दुख हुंदा है। जद कि औरत नूं औरत दा मान रखना चाहिदा है। तियां हो गईआं ते नूं दा की दोष है। इक पासे कहने आ जम्मण मरना हुक्म है, पाने आवे जाए, जे सारा कुछ ओदे हुक्म विच है
ਫਿਰ ਉਹਦੇ ਹੁਕਮ ਦੇ ਅੱਗੇ ਅਸੀਂ ਬੋਲਦੇ ਕਿਉਂ ਆ? ਧੀ ਹੋਵੇ ਜਾਂ ਪੁੱਤਰ ਹੋਵੇ, ਇਹ ਦਾਤੇ ਦੀ ਦਾਤ ਹੈ, ਇਹ ਠੀਕ ਹੈ। ਕਿ ਇੱਕ ਆਸ ਹੁੰਦੀ ਹੈ, ਮੁੰਡਾ ਹੋਵੇਗਾ, ਵਿਆਹ ਹੋਵੇਗਾ, ਘਰ ਰਹੇਗਾ, ਸਾਡਾ ਖਾਨਦਾਨ ਵਧੇਗਾ। ਧੀ ਨੇ ਸਹੁਰੇ ਚਲੇ ਜਾਣਾ, ਇਸ ਕਰਕੇ ਮੁੰਡਿਆਂ ਦੀ ਲੋੜ ਸਮਝਦੇ ਹਾਂ ਕਿ ਬੁੱਢੇ ਵਾਰੇ ਸਾਡੀ ਸੇਵਾ ਕਰਨਗੇ। ਪਰ ਐਸੇ ਪੁੱਤਰਾਂ ਦਾ ਵੀ ਕੀ ਫਾਇਦਾ ਹੈ ਜਿਹੜੇ ਵੱਡੇ ਹੋ ਕੇ ਮਾਪਿਆਂ ਨੂੰ ਠੋਕਰਾ ਮਾਰ ਕੇ ਘਰੋਂ ਬਾਹਰ ਕੱਢਦੇ? ਜੇ ਸੁੱਖ ਵਾਸਤੇ ਔਲਾਦ ਚਾਹੁੰਦੇ ਆ, ਫਿਰ ਸੁੱਖ ਤੇ ਭਾਗਾਂ ਨਾਲ ਹੀ ਮਿਲਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁੱਤਰਾਂ ਵਾਲੇ ਵੀ ਰੋਂਦੇ ਨੇ ਕਿਉਂਕਿ ਪੁੱਛਦੇ ਨਹੀਂ। ਵਿਚਾਰ ਕਰ ਰਹੇ ਸਾਂ ਕਿ ਜੰਮਦੀਆਂ ਧੀਆਂ ਨੂੰ ਲੋਕ ਮਾਰ ਦਿੰਦੇ ਨੇ, ਧੀ ਨਹੀਂ ਚਾਹੀਦੀ। ਮੁੰਡਾ ਹੋਵੇ ਤੇ ਸਾਰੇ ਪਿੰਡ ਵਿੱਚ ਰੌਲਾ ਕਿ ਮੁੰਡਾ ਜੰਮਿਆ। ਜੇ ਧੀ ਹੋਵੇ ਤੇ ਜੇ ਪੁੱਛੋ ਕਿਸੇ ਨੂੰ ਕੀ ਹੋਇਆ ਤੇ ਮੂੰਹ ਲਟਕਾਇਆ ਹੁੰਦਾ ਜਿਵੇਂ ਸਾਲਾਂ ਦਾ ਬਿਮਾਰ ਧੀ ਹੋਈ ਹੈ। ਇੰਨੇ ਉਦਾਸ ਹੋ ਜਾਂਦੇ ਕਿ ਜਿਵੇਂ ਕਿਸੇ ਨੇ ਸਾਹ ਖਿੱਚ ਲਏ ਨੇ। ਪਰ ਸਾਧ ਸੰਗਤ, ਤੁਹਾਨੂੰ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਉਪਦੇਸ਼ ਹੈ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾਨ। ਧੀਆਂ ਨੂੰ ਮਾੜਾ ਕਹਿਣ ਵਾਲੇ ਆ, ਆਪਣੇ ਵੱਲ ਵੀ ਤੇ ਦੇਖ। ਅਗਰ ਤੇਰੀ ਮਾਂ ਨਾ ਹੁੰਦੀ ਤੇ ਤੂੰ ਕਿੱਥੋਂ ਹੁੰਦਾ? ਤੇਰੀ ਪਤਨੀ ਨਾ ਹੁੰਦੀ ਤੇਰਾ ਗ੍ਰਸਤ ਕਿੱਥੋਂ ਹੁੰਦਾ? ਪਤਨੀ ਹੈ ਤੇ ਗ੍ਰਸਤ ਹੈ ਨਾ। ਉਸ ਵੇਲੇ ਵੀ ਲੋਕ ਧੀਆਂ ਨੂੰ ਮਾਰਦੇ ਸਨ, ਔਰ ਕਿਸ ਤਰ੍ਹਾਂ? ਇੱਕ ਹੱਥ ਵਿੱਚ ਛੁਰਾ, ਇੱਕ ਹੱਥ ਵਿੱਚ ਨਵੀਂ ਜੰਮੀ ਹੋਈ ਧੀ, ਤੇ ਪਿਤਾ ਬਾਜ਼ਾਰ ਵਿੱਚ ਦੌੜਦਾ ਸੀ। ਕਿਸਨੇ ਲੜਕੀ ਲੈਣੀ ਹੈ ਤੇ ਲੈ ਲਓ, ਨਹੀਂ ਤੇ ਮੈਂ ਇਸ ਨੂੰ ਮਾਰਨ ਲੱਗਾ। ਇਹ ਇਤਿਹਾਸਕ ਸੱਚਾਈਆਂ ਨੇ। ਜੇ ਕੋਈ ਨਹੀਂ ਸੀ ਲੈਂਦਾ ਉਹਨੂੰ ਮਾਰ ਦਿੰਦੇ ਸਨ। ਜੰਮਦੀਆਂ ਧੀਆਂ ਨੂੰ ਮਾਰਨ ਦਾ ਰਿਵਾਜ ਸੀ। ਤਾਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਉਸ ਵੇਲੇ ਕਿਹਾ, ਧੀ ਮਾਰ ਨਾਲ, ਲੜਕੀ ਮਾਰ ਦੇ ਨਾਲ ਮੇਰਾ ਕੋਈ ਨਾਤਾ ਨਹੀਂ, ਤੇ ਨਾ ਹੀ ਸਿੱਖ ਨੇ ਐਸੇ ਬੰਦੇ ਦੇ ਨਾਲ ਕੋਈ ਨਾਤਾ ਰੱਖਣਾ ਜਿਹੜੇ ਧੀਆਂ ਨੂੰ ਮਾਰਦੇ ਹਨ। ਔਰ ਇੱਕ ਦੋਸ਼ ਲੜਕੇ ਵਾਲਿਆਂ ਦਾ ਵੀ ਹੈ ਜਿਹੜੇ ਧੀਆਂ ਨੂੰ ਤੰਗ ਕਰਦੇ ਹਨ, ਨੂੰਹਾਂ ਕੋਲੋਂ ਦਾਜ ਮੰਗਦੇ ਹਨ, ਉਹਨਾਂ ਦਾ ਜੀਵਨ ਨਰਕ ਬਣਾ ਦਿੰਦੇ ਹਨ। ਇਸ ਕਰਕੇ ਵੀ ਮਾਪੇ ਕਈ ਵਾਰੀ ਸੋਚਦੇ ਨੇ ਕਿ ਧੀ ਨਾ ਹੋਵੇ ਤੇ ਚੰਗਾ ਹੈ। ਪਹਿਲਾਂ ਘਰ ਲੱਭਦੇ ਆ, ਕਈ ਸਾਲ ਲੰਘ ਜਾਂਦੇ ਨੇ, ਤੇ ਜੇ ਲੜਕਾ ਲੱਭ ਪਵੇ ਫਿਰ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਇੱਕ ਦੋਸ਼ ਸਾਡਾ ਵੀ ਹੈ, ਅਸੀਂ ਵੀ ਚੰਗਾ ਘਰ ਦੇਖਦੇ ਹਾਂ, ਬਹੁਤਾ ਪੈਸਾ ਦੇਖਦੇ ਹਾਂ, ਕਾਰ ਹੋਵੇ, ਬੰਗਲਾ ਹੋਵੇ, ਇਹ ਕਿਉਂ ਨਹੀਂ ਦੇਖਦੇ ਕਿ ਜਿਹਦੇ ਨਾਲ ਲੜਕੀ ਵਿਆਹਣੀਏ ਉਹਦਾ ਜੀਵਨ ਦੇਖੀਏ, ਉਹਦਾ ਆਚਰਣ ਦੇਖੀਏ, ਉਹਦੇ ਅਸੂਲ ਦੇਖੀਏ, ਚੰਗੇ ਜੀਵਨ ਵਾਲਾ ਦੇਖੀਏ, ਉੱਚੇ ਜੀਵਨ ਵਾਲਾ ਦੇਖੀਏ? ਤੇ ਜੇ ਕਿਸਮਤ ਹੋਵੇ ਤੇ ਸਭ ਕੁਝ ਬਣ ਜਾਂਦਾ ਹੈ, ਤੇ ਜੇ ਕਿਸਮਤ ਮਾੜੀ ਹੋਵੇ ਤੇ ਜੋ ਕੁਝ ਕੋਲ ਹੈ ਉਹ ਵੀ ਚਲਾ ਜਾਂਦਾ ਹੈ।

ਪੰਡਿਤ ਲਾਲ ਚੰਦ ਨੇ ਗੁਰੂ ਸਾਹਿਬਾਂ ਨੂੰ ਕਿਹਾ ਮਹਾਰਾਜ ਇਹਦੇ ਕੋਲ ਗੀਤਾ ਪੜਵਾਓ ਤੇ ਸਤਿਗੁਰੂ ਜੀ ਹੱਸ ਪਏ ਤੇ ਹੱਸ ਕੇ ਕਹਿਣ ਲੱਗੇ ਲਾਲ ਚੰਦ ਬੜਾ ਚਤੁਰ ਨਿਕਲੇ ਬੜਾ ਸਿਆਣਾ ਨਿਕਲੇ ਵਾਅਦਾ ਤੇ ਕਰਕੇ ਗਿਆ ਸੀ ਉਹਨੂੰ ਲਿਆਵਾਂਗਾ ਜਿਹਨੇ ਗੀਤਾ ਕਦੀ ਪੜ੍ਹੀ ਨਹੀਂ ਪਰ ਉਹਨੂੰ ਲੈ ਕੇ ਆਇਆ ਹੈ ਜਿਹੜਾ ਬੋਲ ਹੀ ਨਹੀਂ ਸਕਦਾ ਸੁਣ ਨਹੀਂ ਸਕਦਾ ਇੰਨੀ ਗੱਲ ਕਹਿ ਕੇ ਫਿਰ ਸਤਿਗੁਰੂ ਦੇਖਦੇ ਛੱਜੂ ਝੀਵਰ ਵੱਲ ਹਨ ਤੇ ਕਹਿੰਦੇ ਲਾਲ ਚੰਦ ਨੂੰ ਨੇ ਚੰਗਾ ਲਾਲ ਚੰਦ ਜਿਹਨੂੰ ਵੀ ਲੈ ਕੇ ਆ ਗਏ ਇਹ ਗੁਰੂ ਨਾਨਕ ਦਾ ਘਰ ਐਸਾ ਹੈ ਇੱਥੇ ਜਿਹੜਾ ਜੈਸੀ ਭਾਵਨਾ ਲੈ ਕੇ ਆਉਂਦਾ ਹੈ ਉਸ ਨੂੰ ਉਹੋ ਜਿਹਾ ਫਲ ਮਿਲਦਾ ਹੈ ਤੇਰੀ ਇੱਛਾ ਹੈ ਇਹਦੇ ਕੋਲ ਗੀਤਾ ਸੁਣਨੀ ਤੇ ਗੁਰੂ ਨਾਨਕ ਤੇਰੀ ਇੱਛਾ ਪੂਰੀ ਕਰੇਗਾ ਗੁਰੂ ਸਾਹਿਬਾਂ ਦੇ ਹੱਥ ਵਿੱਚ ਹਮੇਸ਼ਾ ਇੱਕ ਛੜੀ ਹੁੰਦੀ ਸੀ ਖੂੰਡੀ ਉਹ ਖੂੰਡੀ ਗੁਰੂ ਸਾਹਿਬਾਂ ਨੇ ਛੱਜੂ ਝੀਵਰ ਦੇ ਸਿਰ ਤੇ ਰੱਖੀ ਮਿਹਰ ਭਰੀ ਨਿਗਾਹ ਦੇ ਨਾਲ ਛੱਜੂ ਝੀਵਰ ਵੱਲ ਤੱਕਿਆ ਤੇ ਮੁਸਕਰਾ ਕੇ ਕਹਿੰਦੇ ਨੇ ਛੱਜੂ ਉਹ ਭਾਈ ਸਿੱਖਾ ਪੰਡਿਤ ਜੀ ਦੀ ਇੱਛਾ ਕਿ ਤੂੰ ਗੀਤਾ ਸੁਣਾਵੇਂ ਭਾਈ ਸਿੱਖਾ ਇਹਨਾਂ ਦੀ ਇੱਛਾ ਪੂਰੀ ਕਰ ਪਰ ਸੁਣ ਕੱਲੀ ਗੀਤਾ ਪੜ੍ਹਨੀ ਨਹੀਂ ਨਾਲ ਸਲੋਕਾਂ ਦੇ ਅਰਥ ਵੀ ਕਰਕੇ ਦੱਸਣੇ ਹਨ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਦ ਗੁਰੂ ਦੀ ਮਿਹਰ ਦੀ ਨਜ਼ਰ ਹੋਈ ਸਿਰ ਤੇ ਗੁਰੂ ਸਾਹਿਬਾਂ ਨੇ ਆਪਣੀ ਛੜੀ ਰੱਖੀ ਤੇ ਉਹ ਛੱਜੂ ਝੀਵਰ ਜਿਹਦੇ ਮੂੰਹ ਵਿੱਚੋਂ ਲਾਰਾਂ ਵਗਦੀਆਂ ਸਨ ਵਾਲ ਖਿਲਰੇ ਸਰੀਰ ਦੀ ਸੁੱਧ ਨਹੀਂ ਰੰਗ ਹੀ ਬਦਲ ਗਿਆ ਗੁਰੂ ਦੀ ਸ਼ੋਭ ਮਿਲੀ ਚਿਹਰਾ ਹੀ ਹੋਰ ਹੋ ਗਿਆ ਜਿਹਦੇ ਮੂੰਹ ਵਿੱਚ ਉਲਾਰਾਂ ਵਗਦੀਆਂ ਸਨ ਬੈਠਾ ਦਰਬਾਰ ਵਿੱਚ ਇਧਰ ਉਧਰ ਝਾਕਦਾ ਸੀ ਜਿਵੇਂ ਬਾਵਰੇ ਸ਼ਦਾਈ ਬੈਠੇ ਹੁੰਦੇ ਨੇ ਹੁਣ ਰੰਗ ਹੀ ਹੋਰ ਹੋ ਗਿਆ ਹੱਥ ਜੋੜ ਕੇ ਪਰੇ ਦਰਬਾਰ ਵਿੱਚ ਖੜਾ ਹੋਇਆ ਔਰ ਫਿਰ ਚਰਨਾਂ ਤੇ ਮੱਥਾ ਟੇਕਿਆ ਔਰ ਫਿਰ ਮੱਥਾ ਟੇਕ ਕੇ ਫਿਰ ਖੜਾ ਹੋਇਆ ਹੱਥ ਜੋੜੇ ਤੇ ਕਹਿਣ ਲੱਗਾ ਦਾਤਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਨਵਾਂ ਜੀਵਨ ਦਿੱਤਾ ਹੈ ਸਰੀਰ ਦੀ ਸੁੱਧ ਦਿੱਤੀ ਦੁਨੀਆਂ ਦੀ ਸੋਝੀ ਦਿੱਤੀ ਦੁਨੀਆਂ ਦੀ ਸੋਝੀ ਦਿੱਤੀ ਤੇ ਪਾਤਸ਼ਾਹ ਹੁਣ ਹੁਕਮ ਕਰ ਸਾਹਿਬ ਜੀ ਕਹਿਣ ਲੱਗੇ ਛੱਜੂ ਗੀਤਾ ਪੜ੍ਹ ਕੇ ਸੁਣਾ ਨਾਲੇ ਅਰਥ ਕਰਕੇ ਸੁਣਾ ਤੇ ਛੱਜੂ ਝੀਵਰ ਕਹਿੰਦਾ ਦਾਤਾ ਹੁਣ ਤੇ ਤੇਰੀ ਮਿਹਰ ਹੋ ਗਈ ਹੈ ਹੁਣ ਤੇ ਤੂੰ ਹੁਕਮ ਕਰ ਇਹ ਗੀਤਾ ਤੇ ਕੀ ਸਾਰੀ ਕਾਇਨਾਤ ਪੜ੍ਹ ਕੇ ਸੁਣਾ ਦਿਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਰੀ ਦੁਨੀਆਂ ਦਾ ਹਾਲ ਦੱਸਦੇ ਆ ਇਤਨੀ ਤੇਰੀ ਮਿਹਰ ਹੋ ਗਈ ਤੇ ਛੱਜੂ ਝੀਵਰ ਪੰਡਿਤ ਦੇ ਸਾਹਮਣੇ ਬੈਠਾ ਗੀਤਾ ਪੜ੍ਹਦਾ ਨਾਲ ਸਲੋਕ ਦੇ ਅਰਥ ਕਰ ਕਰਕੇ ਦੱਸਦਾ ਹੈ ਉਹ ਜਿਉਂ ਜਿਉਂ ਗੀਤਾ ਪੜ੍ਹਦਾ ਹੈ ਤੇ ਪੰਡਿਤ ਲਾਲ ਚੰਦ ਕੋਲ ਬੈਠਾ ਰੋਈ ਜਾਂਦਾ ਜਿਉਂ ਜਿਉਂ ਸੁਣਦਾ ਹੈ ਅੱਖਾਂ ਵਿੱਚ ਅਥਰੂ ਡਿੱਗਦੇ ਹਨ ਤੇ ਜਦ ਗੀਤਾ ਦੀ ਇਹ ਸਾਰੀ ਕਥਾ ਦਾ ਭੋਗ ਪਿਆ ਤੇ ਲਾਲ ਚੰਦ ਹੁਣ ਉੱਠਿਆ ਭੱਜ ਕੇ ਚਰਨ ਪਕੜੇ ਔਰ ਚਰਨਾਂ ਤੇ ਸਿਰ ਰੱਖ ਕੇ ਜਿਉਂ ਰੋਣ ਲੱਗਾ ਕਹਿਣ ਲੱਗਾ ਮਹਾਰਾਜ ਮੈਨੂੰ ਖਿਮਾ ਕਰ
मैं भूल गया तेरा परतावा लैण आया। असी योगण आ रहे तेरा परतावा लैने। सतगुरु कहंदे ने लाल चंद रो ना उठ, वो लाल चंद तेरे सदका एदे भी भाग जाग पे। आखो सतनाम श्री वाहेगुरु। और अज भी हरियाणे दे विच ए पंजोखरा साहब गुरुद्वारा इस घटना की याद अज भी दवांदा है। और जेड़े लोग उते श्रद्धा भावना नाल जांदे हन उन्हां दी मनोकामना अज भी पूरियां होंदियां हन। और फिर गुरु साहब दिल्ली गए, समा समाप्ति दा हो गया है, इतिहास काफी लंबा है पर समा इतना नहीं। दिल्ली जद महामारी फैली, हजारां लोग मरण लगे, तो उस वक्त गुरु हर कृष्ण साहब जी महाराज ने अपने चरण धो के चरण पौल दिती और उहदे नाल इह जिहड़ी बीमारी सी दूर हुई। और अज भी देखो कदी दिल्ली जाओ जिन्हां हाली दर्शन नहीं कीते गुरुद्वारा बंगला साहब, अज भी उत्थे अमृत दे सोमे उसे तरह पे चलदे हन। और अज भी जिहड़े श्रद्धा नाल जांदे हन उहनां दे दुख दूर हुंदे ने। ते जिहड़ियां भी संगतां जाके मत्था टेकदियां ने अपने आप उहनां दे मुंह तों निकलदा श्री हर कृष्ण ध्याइए जिस डिठे सब दुख जाए। आओ शब्द की आखिरी पंक्ति पढ़ के इथे करिए समाप्ति। और हुण समा तो तकरीबन हो ही चुका है, 7:10 तो 8 तक दशमेश दरबार हाजरी भरनी है। और कल 7 to 8 इसे स्थान ते फिर आपां सारे गुरु जस करांगे। आओ आखिरी पंक्ति सारे रल के पढ़िए।

ਪੁਕਾਰਨ ਪੋਥੀਆਂ ਨਾਮ ਬਿਨਾਂ ਸਭ ਕੂੜ ਗਾਲੀ ਹੋਚੀਆਂ। ਜਿੰਨੇ ਇਹ ਧਾਰਮਿਕ ਗ੍ਰੰਥ ਨੇ ਸਾਰੇ ਰੱਬ ਦਾ ਰਾਹ ਦੱਸ ਰਹੇ ਨੇ ਵੀ ਰੱਬ ਦੇ ਰਾਹ ਨੂੰ ਕਿਸ ਤਰ੍ਹਾਂ ਜਾਣਾ, ਪ੍ਰਭੂ ਦਾ ਦਰ ਕਿਵੇਂ ਪਾਉਣਾ। ਕਿਸੇ ਵੀ ਧਾਰਮਿਕ ਗ੍ਰੰਥ ਦੇ ਅੰਦਰ ਕਿਸੇ ਸੰਤ ਗੁਰੂ ਕੀ ਬਾਣੀ ਅਵਤਾਰ ਦੀ ਬਾਣੀ ਦੇ ਵਿਚ ਇਹ ਨਹੀਂ ਲਿਖਿਆ ਬਈ ਸੰਸਾਰ ਦੀ ਖੋਜ ਕਰੋ, ਸੰਸਾਰ ਚੋ ਇਹ ਕੁਝ ਮਿਲੇਗਾ। ਸੰਸਾਰ ਪ੍ਰਤੱਖ ਹੈ, ਜ਼ਾਹਿਰ ਹੈ, ਤੇ ਜ਼ਾਹਿਰ ਚੀਜ਼ ਜਿਹੜੀ ਹੈ ਨਜ਼ਰ ਆ ਰਹੀ ਹੈ, ਸੰਸਾਰ ਤੇ ਨਜ਼ਰ ਆ ਰਿਹਾ ਨਾ, ਕਿਹੜੀ ਕਿਹੜੀ ਚੀਜ਼ ਇਸ ਦੇ ਵਿਚ ਮਿਲ ਸਕਦੀ, ਪ੍ਰਾਪਤ ਹੋ ਸਕਦੀ ਹੈ। ਪਰ ਇੱਕ ਰੱਬ ਦਾ ਦਰ ਹੈ, ਪ੍ਰਭੂ ਦਾ ਦਰ ਹੈ, ਜਿਹੜਾ ਨਜ਼ਰ ਨਹੀਂ ਆਉਂਦਾ ਤੇ ਉਸ ਤੱਕ ਪਹੁੰਚਣਾ। ਭਾਈ ਗੁਰਦਾਸ ਸਾਹਿਬ ਨੇ ਬੜਾ ਸੁੰਦਰ ਹਵਾਲਾ ਦਿੱਤਾ ਆਪਣੀ ਪਵਨ ਕਵਿਤ ਬਾਣੀ ਦੇ ਅੰਦਰ ਲਿਖਦੇ ਨੇ,

ਰਾਹੀਆਂ ਨੂੰ ਪੁੱਛਦਾ ਪ੍ਰੀਤਮ ਦੇ ਦਰ ਦਾ ਪ੍ਰੀਤਮ ਦੇ ਘਰ ਦਾ ਰਾਹ ਪੁੱਛ ਰਿਹਾ ਰਾਹੀਆਂ ਨੂੰ। ਆਪਣੇ ਆਪ ਨੂੰ ਪਤਾ ਨੀ ਨਾ ਕਿਸੇ ਪਿਆਰੇ ਦੇ ਘਰ ਜਾਈਏ ਤੇ ਜੇ ਘਰ ਦਾ ਐਡਰੈਸ ਪਾਸ ਨਾ ਹੋਵੇ ਬਰਾਬਰ ਪਤਾ ਨਾ ਹੋਵੇ ਤੇ ਰਸਤੇ ਦੇ ਵਿੱਚੋਂ ਪੁੱਛਣਾ ਪੈਂਦਾ ਬੜੀ ਵਾਰ ਤੇ ਪੁੱਛੀਦਾ ਨਾ ਜਦੋਂ ਪੁੱਛਤ ਪਥਕ ਤੇ ਮਾਰਗ ਨਾ ਧਾਰੇ ਪੱਗ। ਪੁੱਛਦਾ ਹੈ ਰਾਹੀਆਂ ਨੂੰ ਮੁਸਾਫਰਾਂ ਨੂੰ ਪੁੱਛਦਾ ਬਈ ਪ੍ਰੀਤਮ ਦਾ ਦਰ ਕਿੱਥੇ। ਉਹ ਰਾਹ ਦੱਸ ਦਿੰਦੇ ਨੇ ਵੀ ਆਹ ਜਿਹੜੀ ਸੜਕ ਹੈ ਨਾ ਤੇਰੇ ਪ੍ਰੀਤਮ ਦੇ ਦਰ ਤੱਕ ਪਹੁੰਚਣੀ, ਤੇਰੇ ਪ੍ਰੀਤਮ ਦੇ ਐਨ ਘਰ ਦੇ ਸਾਹਮਣੇ ਜਾ ਕੇ ਖੜੀ ਹੋਣੀ। ਪੁੱਛਦਾ ਹੈ ਪਰ ਉਸ ਰਾਹ ਦੇ ਉੱਪਰ ਚੱਲਦਾ ਨਹੀਂ, ਖੜਾ ਰਹਿੰਦਾ। ਫਿਰ ਦੂਜਾ ਮੁਸਾਫਰ ਆਉਂਦਾ ਉਹਨੂੰ ਪੁੱਛਦਾ, ਉਹ ਵੀ ਕਹਿੰਦਾ ਵੀ ਇਹੀ ਰਾਹ ਹੈ। ਤੀਜਾ ਆਉਂਦਾ ਉਹਨੂੰ ਪੁੱਛਦਾ, ਉਹ ਦੱਸਦਾ ਇਹ ਰਾਹ। ਸਾਰੀ ਜ਼ਿੰਦਗੀ ਉਸ ਚੁਰਾਹੇ ਦੇ ਅੰਦਰ ਖੜਾ ਰਾਹ ਪੁੱਛੀ ਜਾ ਰਿਹਾ ਪ੍ਰੀਤਮ ਦੇ ਦਰ ਦਾ, ਤੇ ਪ੍ਰੀਤਮ ਦੇ ਦਰ ਦਾ ਰਾਹ ਜਿਹੜਾ ਆਉਂਦਾ ਉਹ ਦੱਸੀ ਜਾ ਰਿਹਾ ਪਰ ਇਹ ਜਾਂਦਾ ਨਹੀਂ। ਫਿਰ ਗੱਲਾਂ ਗੱਲਾਂ ਨਾਲ ਕਿਸ ਤਰ੍ਹਾਂ ਪਹੁੰਚ ਜਾਏਗਾ, ਖੜਾ ਖੜਾ ਪ੍ਰੀਤਮ ਦੇ ਦਰ ਤੇ ਕਿਵੇਂ ਪਹੁੰਚ ਜਾਏਗਾ। ਸਾਰੀ ਉਮਰ ਚੁਰਾਹੇ ਦੇ ਅੰਦਰ ਖੜਿਆ ਹੋ ਗਈ ਏ, ਪ੍ਰੀਤਮ ਦੇ ਦਰ ਦਾ ਪਤਾ ਲੱਗ ਗਿਆ ਸਾਹਮਣੇ ਪ੍ਰੀਤਮ ਦਾ ਦਰ ਹੈ ਤੇ ਜਾਣਾ ਉੱਥੇ ਜ਼ਰੂਰ ਹੈ, ਪਰ ਅਜੇ ਪੁੱਛਣ ਤੱਕ ਹੀ ਦਲੀਲਾਂ ਨੇ ਇਹਦੀਆਂ, ਅਜੇ ਇਹਦਾ ਮਨ ਪੁੱਛਣ ਤੱਕ ਹੀ ਹੈ, ਪੁੱਛ ਪੁੱਛ ਕੇ ਨੀ ਭਰਿਆ। ਜਿਹੜਾ ਆਉਂਦਾ ਪੁੱਛੀ ਜਾ ਰਿਹਾ, ਜਿਹੜਾ ਆਉਂਦਾ ਪੁੱਛੀ ਜਾ ਰਿਹਾ। ਫਿਰ ਪ੍ਰੀਤਮ ਕੇ ਦੇਸ਼ ਕੈਸੇ ਬਾਤਨ ਸੇ ਜਾਈਏ, ਗੱਲਾਂ ਗੱਲਾਂ ਨਾਲ ਪਹੁੰਚ ਜਾਓਗੇ।

ਡਾਕਟਰ ਨੂੰ ਜਾ ਕੇ ਦੁੱਖ ਦੱਸਦਾ, ਡਾਕਟਰ ਨਬਜ਼ ਵੇਖਦਾ, ਬਾਂਹ ਪਕੜ ਕੇ ਵੇਖਦਾ, ਫਿਰ ਕਹਿੰਦਾ ਵੀ ਇਹ ਪਰਹੇਜ ਹੈ, ਇਹ ਦਵਾਈ ਤੈਨੂੰ ਦੇ ਦਿੱਤੀ ਹੈ, ਇਹ ਪਰਹੇਜ ਰੱਖਣਾ ਇਹਦੇ ਨਾਲ ਤੇ ਦਵਾਈ ਖਾਏਗਾ ਠੀਕ ਹੋ ਜਾਏਗਾ। ਫਿਰ ਨਾ ਇਹ ਦਵਾਈ ਖਾਂਦਾ ਨਾ ਇਹ ਪਰਹੇਜ਼ ਕਰਦਾ, ਲਿਆ ਕੇ ਘਰ ਦੇ ਵਿੱਚ ਰੱਖ ਦਿੱਤੀ ਹੈ, ਕੈਸੇ ਮਿਟੇ ਰੋਗ? ਰੋਗ ਮਿਟ ਜਾਏਗਾ? ਕਦੇ ਨੀ ਮਿਟ ਸਕਦਾ, ਕਿਉਂਕਿ ਨਾ ਦਵਾਈ ਖਾਧੀ ਨਾ ਪਰਹੇਜ ਕੀਤਾ, ਰੋਗ ਵੱਧਦਾ ਗਿਆ ਵੱਧਦਾ ਗਿਆ ਵੱਧਦਾ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਗਰੀਬ ਨਵਾਜ ਸਾਹਿਬ ਦੇ ਪਾਵਨ ਦਰਬਾਰ ਦੇ ਅੰਦਰ ਗੁਰਸਿੱਖਾਂ ਨੇ ਗਰੀਬ ਨਵਾਜ ਕਲਗੀਧਰ ਪਿਤਾ ਨੂੰ ਇੱਕ ਬਾਤ ਕਹੀ, ਮਹਾਰਾਜ ਆਪ ਜੀ ਦੇ ਸਨਮੁਖ ਹਾਜ਼ਰ ਹਾਂ। ਸਤਿਗੁਰੂ ਆਪ ਜੀ ਨੇ ਇੱਕ ਹੁਕਮ ਕੀਤਾ ਵੀ ਬਾਣੀ ਪੜਿਆ ਕਰੋ, ਕਿਉਂਕਿ ਬਾਣੀ ਗੁਰੂ ਹੈ, ਇਸ ਦੇ ਵਿਚੋਂ ਤੁਹਾਨੂੰ ਪਰਮਾਤਮਾ ਦੇ ਦੀਦਾਰ ਹੋਣਗੇ, ਰੱਬ ਦੇ ਰਾਹ ਦਾ ਪਤਾ ਲੱਗ ਜਾਏਗਾ, ਪ੍ਰਭੂ ਦਾ ਦਰ ਪਤਾ ਲੱਗ ਜਾਏਗਾ ਵੀ ਕੈਸਾ ਦਰ ਹੈ, ਕਿੱਡਾ ਖੂਬਸੂਰਤ ਘਰ ਹੈ, ਉਹ ਕਿੱਡੀ ਖੂਬਸੂਰਤ ਡੈਕੋਰੇਸ਼ਨ ਹੈ ਉਸਦੀ, ਉਸ ਦੇ ਦਰਬਾਰ ਦੇ ਅੰਦਰ ਕੈਸੇ ਕੈਸੇ ਚੋਬਦਾਰ ਖੜੇ ਨੇ ਸੰਤਰੀ, ਜਿਨ੍ਹਾਂ ਨੇ ਕਈ ਕਈ ਯੁਗ ਸਾਧਨਾ ਸਾਧੀ ਨਾ ਤਪੱਸਿਆ ਕੀਤੀ ਬੰਦਗੀ ਕੀਤੀ ਹੈ, ਉਹ ਉਸ ਦੇ ਦਰ ਦੇ ਸਾਹਮਣੇ ਖੜੇ ਚੌਰ ਕਰ ਰਹੇ ਨੇ, ਤੇ ਜਦੋਂ ਤੁਸੀਂ ਉਸ ਦੇ ਦਰ ਵਿਚ ਪਹੁੰਚੋਗੇ ਤੇ ਤੁਹਾਨੂੰ ਆਉਣ ਅੰਦਰ ਵੜਦਿਆਂ ਉਹ ਆਦਰ ਸਤਿਕਾਰ ਦੇ ਨਾਲ ਲੈ ਕੇ ਜਾਣਗੇ, ਬਿਠਾਉਣਗੇ। 36 ਯੁਗ ਜਿਨ੍ਹਾਂ ਨੇ ਤਪੱਸਿਆ ਕੀਤੀ ਉਹ ਤੁਹਾਡੀ ਇੰਤਜ਼ਾਰ ਅੰਦਰ ਨੇ ਵੀ ਇਸ ਦੇ ਦਰ ਵਿਚ ਕੋਈ ਆਵੇ। ਗਰੀਬ ਨਵਾਜ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਤ ਸੁਣ ਕੇ ਸਿੰਘ ਕਹਿਣ ਲੱਗੇ, ਮਹਾਰਾਜ ਆਪ ਜੀ ਨੇ ਕਿਹਾ ਵੀ ਬਾਣੀ ਜ਼ਿਆਦਾ ਪੜਿਓ, ਰਸ ਆਉਂਦਾ, ਬੜਾ ਰਸ ਆਉਂਦਾ। ਮਹਾਰਾਜ ਪਰ ਅਸੀਂ ਤੇ ਬਾਣੀ ਪੜ੍ਹਦੇ ਹਾਂ, ਸਾਨੂੰ ਰਸ ਆਉਂਦਾ ਹੀ ਨਹੀਂ, ਬਾਣੀ ਪੜ੍ਹਦੇ ਹਾਂ ਰਸ ਆਉਂਦਾ ਹੀ ਨਹੀਂ, ਸਰੂਰ ਹੀ ਨਹੀਂ ਆਉਂਦਾ। ਬਾਣੀ ਪੜ੍ਹਨ ਲੱਗਿਆਂ ਚਿੱਤ ਜਿਹੜਾ ਆਸੇ ਪਾਸੇ ਭੱਜ ਜਾਂਦਾ, ਖਿਆਲ ਕਿਤੇ ਹੋਰ ਚਲੇ ਜਾਂਦੇ ਨੇ, ਮਨ ਟਿਕਾਣੇ ਨਹੀਂ ਰਹਿੰਦਾ, ਅੱਖਾਂ ਦੇ ਨਾਲ ਪੜ੍ਹ ਛੱਡੀਦਾ, ਰਸਨਾ ਬੋਲਦੀ ਰਹਿੰਦੀ ਹੈ। ਮਹਾਰਾਜ ਗਰੀਬ ਨੂੰ ਅੱਜ ਸੱਚੇ ਪਾਤਸ਼ਾਹ ਮਹਾਰਾਜ ਕਹਿਣ ਲੱਗੇ, ਫਿਰ ਵੀ ਬਾਣੀ ਪੜ੍ਹਦੇ ਰਿਹਾ ਕਰੋ, ਬਾਣੀ ਪੜ੍ਹਦੇ ਰਿਹਾ ਕਰੋ। ਕਿਸੇ ਕੱਪੜੇ ਦੇ ਉੱਪਰ ਬਹੁਤ ਜ਼ਿਆਦਾ ਮੈਲ ਚੜ ਜਾਏ ਨਾ, ਉਹ ਫਿਰ ਇੱਕ ਵਾਰੀ ਧੋਣ ਦੇ ਨਾਲ ਨਹੀਂ ਉਤਰਦੀ, ਉਹਨੂੰ ਕਾਫੀ ਵਾਰ ਸਾਫ ਕਰਨਾ ਪੈਂਦਾ, ਬਹੁਤ ਸਮਾਂ ਸਾਫ ਕਰਨਾ ਪੈਂਦਾ ਉਸ ਨੂੰ। ਉੱਪਰਲੀ ਮਿੱਟੀ ਨਿਕਲਦੀ ਹੈ, ਫਿਰ ਅੰਦਰਲੀ ਕੱਪੜੇ ਦੇ ਵਿੱਚ ਰਸੀ ਹੋਈ ਮਿੱਟੀ ਨਿਕਲਦੀ ਹੈ, ਤਾਂ ਜਾ ਕੇ ਕੱਪੜਾ ਕਿਤੇ ਸਾਫ ਹੁੰਦਾ। ਬਾਹਰ ਸਾਹਮਣੇ ਦਰਖਤ ਨੇ, ਇਹਨਾਂ ਦੇ ਉੱਪਰ ਬੜਾ ਧੂਰ ਗਰਦਾ ਜੰਮਿਆ ਹੋਇਆ, ਬਰਸਾਤ ਪੈਂਦੀ ਹੈ, ਇੱਕ ਪੱਤਿਆਂ ਦੇ ਉੱਪਰੋਂ ਧੂੜ ਉਤਰਦੀ ਹੈ, ਪਰ ਪੱਤੇ ਚੰਗੀ ਤਰ੍ਹਾਂ ਸਾਫ ਨਹੀਂ ਹੁੰਦੇ, ਇਹਨਾਂ ਦੇ ਵਿੱਚ ਚੰਗੀ ਤਰ੍ਹਾਂ ਹਰਿਆਵਲ ਨਹੀਂ ਆਉਂਦੀ। ਦੂਜੀ ਬਰਸਾਤ ਪੈਂਦੀ ਹੈ, ਤੀਜੀ ਬਰਸਾਤ ਪੈਂਦੀ ਹੈ, ਸਾਵਣ ਦੇ ਮਹੀਨੇ ਦੇ ਵਿੱਚ ਕਦੀ ਵੇਖੋ ਬਰਸਾਤ ਦੀਆਂ ਰੁੱਤਾਂ ਦੇ ਅੰਦਰ ਬਈ ਬਨਸਪਤੀ ਦਾ ਰੰਗ ਹੀ ਕੁਝ ਹੋਰ ਹੁੰਦਾ, ਹਰਾ ਕੱਚ ਰੰਗ ਹੋ ਜਾਂਦਾ, ਕਿਉਂਕਿ ਜਿਹੜੀ ਮੈਲ ਉਤਰਦੀ ਹੈ ਮੀਂਹ ਪੈਂਦਾ ਲਾ ਦਿੰਦਾ, ਜਿਹੜਾ ਧੂੜ ਪੱਤਿਆਂ ਤੇ ਚੜ੍ਹਦੀ ਹੈ ਮੀਂਹ ਪੈਂਦਾ ਉਸ ਧੂੜ ਨੂੰ ਲਾ ਦਿੰਦਾ, ਬਨਸਪਤੀ ਹਰੀ ਕੱਚ ਨਜ਼ਰ ਆਉਂਦੀ ਹੈ, ਇਸ ਤੇ ਮੈਲ ਨਹੀਂ ਚੜ੍ਹਦੀ। ਰੋਜ਼ਾਨਾ ਬਾਣੀ ਪੜ੍ਹਨ ਦੇ ਨਾਲ ਮਨ ਤੇ ਮੈਲ ਨਹੀਂ ਚੜ੍ਹਦੀ, ਜਿੰਨੀ ਕੁ ਚੜ੍ਹਦੀ ਹੈ ਬਾਣੀ ਜਿਹੜੀ ਹੈ ਉਸ ਨੂੰ ਲਾਹ ਦਿੰਦੀ ਹੈ, ਫਿਰ ਮਨ ਉੱਜਲ ਦਾ ਉੱਜਲ ਹੋ ਜਾਂਦਾ। ਫਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬੜਾ ਸਮਝਾਇਆ ਤੇ ਸਿੱਖ ਕਹਿਣ ਲੱਗੇ, ਮਹਾਰਾਜ ਕੋਈ ਦਲੀਲ ਦੇ ਕੇ ਸਮਝਾਓ। ਇਹ ਦਲੀਲਾਂ ਬੜੀਆਂ ਆਪ ਜੀ ਨੇ ਦਿੱਤੀਆਂ, ਕੋਈ ਅੰਤਰੀ ਵੀ ਦਲੀਲ ਉਸ ਸਮੇਂ ਇਤਿਹਾਸ ਚ ਲਿਖਿਆ ਵੀ ਮਹਾਰਾਜ ਕਹਿਣ ਲੱਗੇ ਬਈ ਭੰਗ ਰਗੜੋ ਸੁੱਖਾ, ਇਸ ਨੂੰ ਦੌਰੇ ਵਿਚ ਪਾ ਕੇ ਸੁੱਖਾ ਰਗੜਾਇਆ ਗਿਆ ਸਿੰਘਾਂ ਕੋਲ, ਸੁੱਖਾ ਕਾਫੀ ਸਾਰਾ ਰਗੜਾ ਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਗਲਾਸ ਭਰ ਭਰ ਕੇ ਦਿੱਤੇ, ਕਹਿਣ ਲੱਗੇ ਇਹਨਾਂ ਨੂੰ ਪੀਓ, ਪਰ ਅੰਦਰ ਨਹੀਂ ਲੰਘਾਣਾ ਗਲੇ ਤੋਂ, ਇਹ ਮੂੰਹ ਦੇ ਅੰਦਰ ਅੰਦਰ ਰੱਖ ਕੇ ਬਾਹਰ ਡੋਲੀ ਜਾਇਓ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ, ਘੁੱਟ ਭਰਨ ਕੁਰਲੀਆਂ ਕਰਨ ਬਾਹਰ ਡੋਲ ਦੇਣ। ਗਲਾਸ ਦਾ ਗਲਾਸ ਖਤਮ ਹੋ ਗਿਆ, ਮਹਾਰਾਜ ਕਹਿਣ ਲੱਗੇ ਬਾਅਦ ਵਿਚ ਪੁੱਛਿਆ, ਕਹਿਣ ਲੱਗੇ ਵੀ ਕੋਈ ਨਸ਼ਾ ਆਇਆ, ਕੋਈ ਅੰਦਰ ਸਰੂਰ ਪੈਦਾ ਹੋਇਆ? ਮਹਾਰਾਜ ਸਰੂਰ ਪੈਦਾ ਕਿਸ ਤਰ੍ਹਾਂ ਹੋਣਾ ਸੀ ਜਦ ਇਹ ਅੰਦਰ ਹੀ ਨਹੀਂ ਗਿਆ, ਜਦ ਇਹ ਅੰਦਰ ਹੀ ਨਹੀਂ ਗਿਆ ਤੇ ਨਸ਼ਾ ਕਿੱਥੋਂ ਚੜ੍ਹਨਾ ਸੀ ਤੇ ਸਰੂਰ ਕਿੱਥੋਂ ਪੈਦਾ ਹੋਣਾ ਸੀ? ਤੇ ਮਹਾਰਾਜ ਗਰੀਬ ਨਵਾਜ ਕਹਿਣ ਲੱਗੇ, ਇਸੇ ਤਰ੍ਹਾਂ ਹੀ ਗੁਰੂ ਕੇ ਸਿੱਖੋ ਗੁਰੂ ਕੀ ਬਾਣੀ ਹੈ, ਇਹ ਪੜ੍ਹਦੇ ਹਾਂ ਆਪਾਂ, ਹਿਰਦੇ ਚ ਨਹੀਂ ਵਸਾਉਂਦੇ, ਕੁਰਲੀਆਂ ਕਰ ਕਰਕੇ ਬਾਹਰ ਡੋਲੀ ਜਾਂਦੇ ਹਾਂ, ਤੇ ਜਦੋਂ ਇਹ ਬਾਣੀ ਕੁਰਲੀਆਂ ਕਰ ਕਰਕੇ ਬਾਹਰ ਡੋਲਦੇ ਹਾਂ ਨਾ, ਇਸ ਦਾ ਰਸ ਨਹੀਂ ਆਉਂਦਾ, ਇਹ ਹਿਰਦੇ ਚ ਜਿੰਨਾ ਚਿਰ ਨਹੀਂ ਵਸਦੀ ਉਨਾ ਚਿਰ ਰਸ ਨਹੀਂ ਆਏਗਾ, ਉਨਾ ਚਿਰ ਸਵਾਦ ਨਹੀਂ ਆਏਗਾ, ਉਨਾ ਚਿਰ ਰੱਬ ਦਾ ਪਤਾ ਨਹੀਂ ਲੱਗੇਗਾ। ਤੱਤੈ ਸਾਰ ਨਾ ਜਾਣੀ, ਤੱਤੈ ਸਾਰ ਨਾ ਜਾਣੀ ਗੁਰੂ ਬਾਝੋ, ਤੱਤੈ ਸਾਰ ਨਾ ਜਾਣੀ, ਤੱਤ ਤੇ ਸਾਰ ਗੁਰੂ ਤੋਂ ਬਗੈਰ ਨਹੀਂ ਮਿਲ ਸਕਦਾ। ਇੱਕ ਗੁਰੂ ਹੈ ਜਿਹੜਾ ਦੱਸ ਸਕਦਾ ਸੰਸਾਰ ਦੇ ਵਿੱਚ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਇਹ ਸੋਝੀ ਦੇ ਦਿੱਤੀ
ਬਈ ਬਾਣੀ ਗੁਰੂ, ਗੁਰੂ ਹੈ ਬਾਣੀ, ਬਾਣੀ ਗੁਰੂ ਹੈ, ਇਸ ਦੇ ਚਰਨਾਂ ਦੇ ਉੱਪਰ ਨਮਸਕਾਰ ਕਰੋ, ਮੱਥਾ ਟੇਕੋ, ਇਸ ਨੂੰ ਬਾਰੰਬਾਰ ਜਪੋ। ਹਿਰਦੇ ਦੇ ਅੰਦਰ ਜਦੋਂ ਜਪੋਗੇ ਨਾ, ਇਸ ਦਾ ਪ੍ਰਕਾਸ਼ ਹੋ ਜਾਏਗਾ। ਗੁਰੂ ਅਮਰਦਾਸ ਮਹਾਰਾਜ ਨੂੰ ਸਵਾਲ ਕੀਤਾ ਸੀ ਨਾ ਪੰਡਤਾਂ ਨੇ, ਬ੍ਰਾਹਮਣਾਂ ਨੇ, ਕਹਿਣ ਲੱਗੇ ਮਹਾਰਾਜ ਵੀ ਇਤਨੇ ਵੇਦ ਸ਼ਾਸਤਰ ਸਨ, ਪੁਰਾਣ ਸਨ, ਵੇਦ ਸਨ 4-6 ਸ਼ਾਸਤਰ ਸਨ, 18 ਪੁਰਾਣ ਸਨ, 27 ਸਿਮਰਤੀਆਂ ਸਨ, 28 ਗੋਤਰਾਂ ਸਨ, ਉਪਨਿਸ਼ਦਾਂ ਸਨ, ਸਾਖਾਂ ਸਨ, ਫਿਰ ਵੀ ਤੁਸੀਂ ਇਹ ਬਾਣੀ ਕਿਉਂ ਰਚੀ, ਇਹ ਬਾਣੀ ਕਿਉਂ ਰਚੀ? ਤੇ ਗੁਰੂ ਅਮਰਦਾਸ ਮਹਾਰਾਜ ਨੇ ਇੱਕ ਜਵਾਬ ਦਿੱਤਾ ਸੀ, ਬਈ ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਦਹ ਪਾਣੀ ਨਾਹੀਂ? ਕਹਿੰਦੇ ਵੀ ਆਕਾਸ਼ ਵਿੱਚ ਕਦੀ ਪੁੱਟਦੇ ਜਾਂਦੇ ਬੱਦਲ ਨੂੰ ਵੇਖਿਆ? ਬ੍ਰਾਹਮਣਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਸਵਾਲ ਦਾ ਜਵਾਬ ਦਿੱਤਾ ਵੀ ਆਕਾਸ਼ ਵਿੱਚ ਬੱਦਲ ਜਿਹੜਾ ਉਦੋਂ ਉੱਡਦਾ ਹੈ ਉਦੋਂ ਕਦੇ ਵੇਖਿਆ ਤੁਸੀਂ? ਹਾਂਜੀ, ਬੱਦਲ ਉੱਡਦੇ ਜਾਂਦੇ ਰੋਜ਼ਾਨਾ ਵੇਖਣੇ। ਉਹਨਾਂ ਬੱਦਲਾਂ ਚ ਕੀ ਹੁੰਦਾ? ਮਹਾਰਾਜ ਪਾਣੀ। ਜੈਸੇ ਧਰਤੀ ਉੱਪਰ ਮੇਘਲਾ ਬਰਸਤ ਹੈ, ਕਿਆ ਧਰਤੀ ਮਧੇ ਪਾਣੀ ਨਾਹੀਂ? ਜਦ ਆਕਾਸ਼ ਵਿੱਚੋਂ ਪਾਣੀ ਵਰਸਦਾ ਹੈ, ਉਹ ਧਰਤੀ ਦੇ ਉੱਪਰ ਆ ਕੇ ਇਕੱਠਾ ਹੋ ਜਾਂਦਾ ਕਿ ਧਰਤੀ ਦੇ ਥੱਲੇ ਪਾਣੀ ਨਹੀਂ ਹੈ? ਮਹਾਰਾਜ ਹੈ। ਜੇ ਪਾਣੀ ਹੈ ਧਰਤੀ ਦੇ ਥੱਲੇ, ਤੇ ਉਹ ਫਿਰ ਕਿਸ ਤਰ੍ਹਾਂ ਧਰਤੀ ਵਾਲਾ ਥੱਲੇ ਵਾਲਾ ਪਾਣੀ ਉੱਪਰ ਨੂੰ ਵਰਸਦਾ? ਨਾ ਮਹਾਰਾਜ, ਵਰਸਦਾ ਨਹੀਂ। ਉਹਨੂੰ ਯਤਨ ਨਾਲ ਕੱਢਿਆ ਜਾਂਦਾ, ਬੋਰ ਕੀਤਾ ਜਾਂਦਾ, ਬੋਰ ਕਰਕੇ ਉਸ ਨੂੰ ਫਿਰ ਥੱਲਿਓ ਪੰਪਰਾ ਪਾਣੀ, ਇੰਜਨ ਲਾ ਲਾ ਕੇ, ਮੋਟਰਾਂ ਲਾ ਲਾ ਕੇ ਉਸ ਪਾਣੀ ਨੂੰ ਬਾਹਰ ਕੱਢਿਆ ਜਾਂਦਾ, ਯਤਨ ਨਾਲ ਕੱਢਿਆ ਜਾਂਦਾ। ਤੇ ਕਹਿਣ ਲੱਗੇ ਉੱਡਦੇ ਜਾਂਦੇ ਬੱਦਲ ਨੂੰ ਕਦੇ ਮਸ਼ੀਨ ਲਾਈ ਹੈ ਪਾਣੀ ਥੱਲੇ ਡਿੱਗਣ ਵਾਸਤੇ? ਮਹਾਰਾਜ ਜੀ ਨਹੀਂ, ਉਹ ਫਿਰ ਕਿਵੇਂ ਡਿੱਗਦਾ? ਮਹਾਰਾਜ ਆਪਣੇ ਆਪ। ਕਹਿਣ ਲੱਗੇ ਇਸ ਤਰ੍ਹਾਂ ਵੇਦ ਸ਼ਾਸਤਰ ਜਿਹੜੇ ਨੇ ਨਾ, ਉਹ ਧਰਤੀ ਦੇ ਥੱਲੇ ਵਾਲਾ ਪਾਣੀ ਹੈ, ਜਿਨ੍ਹਾਂ ਦੀ ਸਮਝ ਨਹੀਂ ਆ ਸਕਦੀ, ਜਿਨ੍ਹਾਂ ਦੀ ਵਿਚਾਰ ਨਹੀਂ ਹੋ ਸਕਦੀ, ਜਿਨ੍ਹਾਂ ਨੂੰ ਯਤਨ ਦੇ ਨਾਲ ਕੱਢਿਆ ਜਾ ਸਕਦਾ ਤਤ ਉਹਨਾਂ ਵਿੱਚੋਂ। ਪਰ ਬਾਣੀ ਇੱਕ ਐਸਾ ਮੇਘ ਹੈ, ਇੱਕ ਐਸਾ ਬੱਦਲ ਹੈ ਜਿਹੜਾ ਆਪਣੇ ਆਪ ਵਰਸਦਾ ਤੇ ਸਭ ਨੂੰ ਹਰਾ ਭਰਾ ਕਰ ਦਿੰਦਾ। ਗਰੀਬ ਨਵਾਜ ਸਾਹਿਬ ਜੀ ਦੇ ਇਹ ਵਾਕ ਸੁਣ ਕੇ ਉਹਨਾਂ ਬ੍ਰਿਕਤੀਆਂ ਤੇ ਬ੍ਰਾਹਮਣਾਂ ਨੇ ਚਰਨਾਂ ਤੇ ਨਮਸਕਾਰ ਕੀਤੀ। ਸਤਿਗੁਰੂ ਗਰੀਬ ਨਵਾਜ ਸਾਹਿਬ ਸੱਚੇ

Yeah,

Thank you.

नानक आगम देखे

Thank you.

ਦਾ ਕੀਰਤਨੀਆਂ ਮਰਦਾਨਾ ਪਟਨੇ ਸ਼ਹਿਰ ਦੀਆਂ ਗਲੀਆਂ ਤੇ ਬਾਜ਼ਾਰਾਂ ਵਿਚ ਫਿਰ ਮਾਲਕ ਦੀ ਦਿੱਤੀ ਰਵੀਦਾਰ ਇਸਦੇ ਕੋਲ ਦਾਨ ਦੇਣ ਵਾਲੇ ਨੇ ਬਖਸ਼ਿਸ਼ ਕੀਤੀ ਮਰਦਾਨਿਆਂ ਇਹ ਅਮਲ ਵਸਤੂ ਪਰ ਬੜੀ ਹੈਰਾਨੀ ਹੈ ਇਸ ਦੇ ਲੈਣ ਵਾਲਾ ਹੀ ਕੋਈ

ਕਦੇ ਬੁਰੀ ਗੱਲ ਨਹੀਂ। ਮੈਨੂੰ ਇੱਕ ਸੋਝੀ ਪਾਓ, ਉਹ ਕਿਹੜੀ? ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਦਾਤਾ ਇੱਕ ਹੈ। ਮੈਂ ਉਸ ਦਾਤੇ ਨਾਲ ਕਿਹਾ ਉਹਦੀਆਂ ਦਾਤਾਂ ਨੂੰ ਪਾ ਕੇ ਧਨ ਦੌਲਤ ਪੁੱਤਰ ਧੀਆਂ ਕਾਰੋਬਾਰ ਪ੍ਰਾਪਤ ਕਰਕੇ

ਦਾਤੇ ਨਾਮ ਦਾਤੇ ਨੂੰ ਪਾ ਕੇ ਉਹਦੀਆਂ ਦਾਤਾਂ ਪ੍ਰਾਪਤ ਕਰਕੇ ਜਿਹੜਾ ਭੁੱਲ ਜਾਂਦਾ ਹੈ। ਅਦੂ ਫਰਮਾਉਂਦੇ ਜੇਵਨ ਆਪ ਤੇਵਨ ਤੇਰੀ ਦਾਤ ਦਿਨ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਬਹੁਤਾ ਸਮਝਾ। ਸਿੱਖ ਦੀ ਆਰਜ਼ੂ ਹੈ ਤਮੰਨਾ ਹੈ ਕਿਹੜੀ, ਬੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਹੈ। ਆਓ ਕਰੋ ਉਸ ਮਾਲਿਕ ਦੇ ਸੋਹਣੇ ਦਰਸ਼ਨ ਨਾਮ ਦੁਆਰਾ, ਕਰੋ ਸਾਰੇ ਮੁਖਲੇ ਪਵਿੱਤਰ ਪਿਆਰ ਨਾਲ ਫਿਰ ਜਪੋ ਸਤਨਾਮ। ਗੁਰਮੁਖ ਦੀ ਜਿਹਦਾ ਗੁਰੂ ਨਾਲ ਪਿਆਰ ਹੈ ਉਹ ਗੁਰੂ ਦੇ ਬੰਦੇ ਨਾਲ ਵੀ ਪਿਆਰ ਹੈ। ਭਗਤ ਨਾਮ ਦੇਵ ਜੀ ਘਿਓ ਵਾਲਾ ਭਾਂਡਾ ਚੁੱਕੇ ਮਗਰ ਤੁਰਦੇ, ਉਹ ਮੇਰੀ ਭਗਵਾਨ ਰੂਖੜੀ ਨਾ ਖਾਇਓ ਆਪਣਾ ਬਾਟਾ ਲੈ ਕੇ ਜਾਇਓ, ਕੱਲ ਨੂੰ ਲਾਂਭੇ ਦੇਵੇਗਾ ਆਪ ਚੋਪੜੀਆਂ ਖਾਂਦਾ ਮੈਨੂੰ ਰੁੱਖੀ ਦੇ। ਦੁਨੀਆਂ ਹੈਰਾਨ ਹੈ ਭਗਤ ਨਾਮ ਦੇਵ ਨੂੰ ਕੀ ਹੋ ਗਿਆ, ਨਾਮ ਦੇਵ ਪਾਗਲ ਹੋ ਗਿਆ, ਕੁੱਤੇ ਨੇ ਮਗਰ ਭੱਜਿਆ। ਆਖਿਰਕਾਰ ਕੁੱਤਾ ਕਟੋ ਭਗਤ ਦੀ ਪਹੁੰਚੇ, ਨਮਸਕਾਰ ਕੀਤੀ, ਮੱਥਾ ਟੇਕਿਆ, ਜੋ ਸਿਰ ਚੁੱਕਿਆ ਕੀ ਤੱਕਿਆ ਭਗਵਾਨ ਹੀ ਖਲੋਤੇ ਸਨਾ ਪੁਰ ਸ੍ਰੀ ਵਾਹਿਗੁਰੂ, ਕੁੱਤੇ ਅੰਦਰ ਵੀ ਸਾਈਂ। ਪਰ ਪਹਿਲਾਂ ਆਪਣੇ ਅੰਦਰ ਭਗਵਾਨ, ਜੋ ਬ੍ਰਹਿਮੰਡੇ ਸੋਈ ਪਿੰਡੇ, ਜੋ ਖੋਜੇ ਸੋ, ਜੋ ਪਾਵੇ ਭਾਂਡੇ ਵਿੱਚ ਮਸਤ ਸਾਰੀ। ਜੇ ਅੰਦਰ ਬੁਰਿਆਈ ਹੈ ਤਾਂ ਅਸੀਂ ਬੁਰਾ ਕਰਾਂਗੇ, ਜੇ ਅੰਦਰ ਚੰਗਿਆਈ ਹੈ ਤਾਂ ਚੰਗਿਆਈ ਦੁਨੀਆਂ ਨੂੰ। ਸੋ ਇਹ ਗੁਰਮੁਖ ਦੀ ਅਵਸਥਾ ਹੈ, ਦੁਖੀਏ ਨੂੰ ਵੇਖ ਕੇ ਹੈਲਪਰ ਬਣ ਜਾਣ, ਸੁਖੀਏ ਨੂੰ ਵੇਖ ਕੇ ਵਾਹਿਗੁਰੂ ਦਾ ਸ਼ੁਕਰ। ਪੁੱਛਿਆ ਮਰਦਾਨੇ ਨੂੰ ਜੀ ਉਦਾਸ ਕਿਉਂ ਹੋ, ਮਰਦਾਨੇ ਨੇ ਸਾਰੀ ਵਿਖਿਆ ਦਿੱਤੀ, ਮਾਲਕ ਨੇ ਦਾਤ ਦਿੱਤੀ ਹੈ ਕੋਈ ਲੈਣ ਵਾਲਾ ਨਹੀਂ ਮਿਲਦਾ ਜੀ, ਕਿਸੇ ਨੂੰ ਦਿਖਾਣੀ ਸੀ। ਮਰਦਾਨੇ ਨੇ ਕਿਹਾ ਦਿਖਾਈ ਹੈ ਜੇ ਨੂੰ ਅਰੈਣ ਨੂੰ ਹਲਵਾਈ ਨੂੰ, ਇਹਨੇ ਕਿਹਾ ਨਹੀਂ ਇਹ ਵਸਤੂ ਅਰੈਣਾ ਤੇ ਹਲਵਾਈਆਂ ਦੇ ਲੈਣ ਵਾਲੀ ਨੀ। ਅੱਛਾ ਇਹਨੇ ਨੂੰ ਕੌਣ ਲਵੇਗਾ, ਇਹਨੇ ਕਿਹਾ ਫਲਾਂ ਬਾਜ਼ਾਰ ਵਿੱਚ ਚਲੇ ਜਾਓ, ਉੱਥੇ ਬੜੀ ਸੁੰਦਰ ਸਜੀ ਹੋਈ ਦੁਕਾਨ, ਦੁਕਾਨ ਦੇ ਅੰਦਰ ਸ਼ੀਸ਼ੇ ਦੇ ਚੌਕੜਿਆਂ ਦੇ ਅੰਦਰ ਇਹੋ ਜਿਹੀਆਂ ਮੈਂ ਲਾਲ ਲਾਲ ਗੀਟੀਆਂ ਕਈ ਪਈਆਂ ਤੱਕੀਆਂ ਹਨ, ਮੈਨੂੰ ਆਸ ਹੈ ਕਿ ਉਹ ਇਹਦਾ ਮੁੱਲ ਪਾਏ। ਅੱਛਾ ਉਸ ਦੁਕਾਨ ਦਾ ਮਾਲਿਕ ਕੌਣ ਹੈ, ਇਹਨੇ ਕਿਹਾ ਸਾਰਸ ਰਾਏ ਜੌਹਰੀ। ਸਤਿ ਮਰਦਾਨਾ ਪੁੱਛਦਾ ਪੁੱਛਾਂਦਾ ਸਾਰਸ ਰਾਏ ਜੌਹਰੀ ਦੀ ਦੁਕਾਨ ਅੱਜ ਪਹੁੰਚ ਗਈ। ਮਰਦਾਨਾ ਕਿਸੇ ਦੀ ਦੁਕਾਨ ਤੇ ਚੜਿਆ, ਬੜੀ ਸਜੀ ਦੁਕਾਨ ਸੀ, ਕਲੀਰ ਵਿਛੇ ਹਨ, ਅਤਰਾਂ ਦੀਆਂ ਸਜਮੂਆਂ ਅੰਦਰ ਆ ਰਹੀਆਂ, ਇੱਕ ਪਾਸੇ ਚੇਅਰ ਲੱਗੇ ਹਨ, ਕੁਰਸੀਆਂ ਲੱਗੀਆਂ। ਮਰਦਾਨਾ ਜਿਸ ਵੇਲੇ ਪਹੁੰਚਿਆ ਉਹ ਸਾਰਸ ਰਾਏ ਨੇ ਤੱਕਿਆ ਕੋਈ ਆਇਆ, ਉੱਠਿਆ ਬੜੇ ਅਦਬ ਨਾਲ ਹੱਥ ਜੋੜ ਕੇ ਕਿਹਾ ਆਓ ਜੀ ਆਇਆ। ਬੈਠ ਸੋਹਣੀ ਕੁਰਸੀ ਤੇ ਮਰਦਾਨੇ ਨੂੰ ਬਿਠਾਇਆ, ਮਰਦਾਨੇ ਨੇ ਸੁੱਖ ਦਾ ਸਾਹ ਲਿਆ। ਕਹਿਣ ਲੱਗਾ ਮਨਾ ਲੈਣਾ ਦੇਣਾ ਤਾਂ ਇੱਕ ਪਾਸੇ ਰਿਹਾ, ਪਰ ਮਨਾ ਬੋਲਿਆ ਬੜਾ ਮਿੱਠਾ ਹੈ, ਖੁਸ਼ ਜੀ ਲੈ ਮਿੱਠਾ ਬੋਲਣਾ ਵੀ ਜਾਣ, ਮਿੱਠਾ ਬੋਲਣਾ ਵੀ ਇਨਸਾਨੀਅਤ, ਇਨਸਾਨ ਦਾ ਕਰਮ ਹੈ ਮਿੱਠਾ ਬੋਲ। ਉਹ ਤਾਂ ਭਾਵੇਂ ਕੋਈ ਬੋਲੇ ਚਾਹੇ ਨਾ ਬੋਲੇ, ਪਰ ਬਈ ਧੰਨ ਗੁਰੂ ਨਾਨਕ ਦਾ ਸਿੱਖ ਕਦੇ ਨਾ ਕੌੜਾ ਬੋਲ। ਪਿਆਰੇ ਤੁਹਾਡਾ ਗੁਰੂ ਇਤਨਾ ਮਿੱਠਾ ਹੈ ਜੇ ਸਹਿਰ ਵਰਗੇ ਰਿਖੇ ਨੇ ਦਰਸ਼ਨ ਕਰ ਲੈ ਉਹ ਵੀ ਅੰਮ੍ਰਿਤ ਹੋ ਗਿਆ, ਉਸ ਵੇਲੇ ਨਹੀਂ ਅੱਜ ਵੀ ਅੰਮ੍ਰਿਤ, ਅੱਜ ਵੀ ਉਹ ਅੰਮ੍ਰਿਤ ਹੈ, ਅੱਜ ਵੀ ਮਿੱਠਾ ਗੁਰੂ ਤੁਹਾਡਾ ਇਹਦਾ ਮਿੱਠਾ। ਜਿਸ ਗੁਰੂ ਦੇ ਦਰਸ਼ਨ ਕਰ ਰਹੇ ਹੋ, ਬਾਣੀ ਪੜ੍ਹਦੇ ਹੋ, ਕੀਰਤਨ ਸੁਣਦੇ ਹੋ, ਮਨ ਦੇ ਅੰਦਰ ਮਿੱਠਾ। ਨਫ਼ਰਤ ਦਾ ਜੀਵਨ ਸਭ ਤੋਂ ਘਟੀਆ ਜੀਵਨ, ਨੁਕਤਾ ਜੀਵੀ ਦਾ ਜੀਵਨ ਸੰਪੂਰਨ ਨਹੀਂ। ਨੁਕਤਾ ਜੀਵੀ ਕਿਉਂ ਕਰੀਏ ਭਾਈ, ਜੇ ਕਰਨੀ। ਇੱਕ ਵਾਰੀ ਬਾਬਾ ਜੀ ਪਾਸ ਸੰਗਤ ਆਈ, ਬਾਬਾ ਜੀ ਕਹਿਣ ਲੱਗੇ ਨਿੰਦਾ ਨਾ ਕਰਿਆ ਕਰੋ ਭਾਈ। ਬਾਬਾ ਅਨੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਨੇ ਮਹਾਂਪੁਰਸ਼ਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਾਖਿਆਤ ਗੁਰਨਾਨਕ ਜਨ ਕੀਤੇ, ਅਸੀਂ ਤਾਂ ਰੋਜ਼ ਪੜ੍ਹਦੇ ਨੇ ਨਾ ਪ੍ਰਗਟ ਗੁਰਾਂ ਕੀਤੇ, ਬਾਬਾ ਜੀ ਨੇ ਮੰਨੇ, ਜਿਨ੍ਹਾਂ ਨੇ ਮੰਨੇ ਉਹਨਾਂ ਵਾਸਤੇ ਸਾਖਿਆ। ਬਾਬਾ ਜੀ ਕਹਿਣ ਲੱਗੇ ਨਿੰਦਾ ਨਾ ਕਰਿਆ ਕਰੋ ਭਾਈ,
एक ब्रेवी उठ के खड़ा हो गया, बाबा जी असि कलयुगी जीव असी तो निंदा भी करते हैं उपच भी करते। बाबा जी कह लगे क्यों? इन्हें क्या महाराज असं स्वार्थी बंदे हैं, जिथों साडा मतलब हल हो जाए, स्वार्थ पूरा हो जाए उनकी सही समझ कौन बंदे ये बड़ा उपकारी है, बड़ा दानी है, बड़ा महापुरुष है, अंदर का मन भावे जानता हो रूस करैक्टर एदा करैक्टर चंगा नहीं पर स्वास्थ्य चंगा कह लग जाने साडा मतलब पूरा हो। दूजे पासे असि उत्ते चिकड़ सुटन लग जाने और बुरा कह लग जाने जेदे को साडा मतलब पूरा ना अंदर का मन जानता हो नेक इंसान ए कोई गलती नहीं पर इस वास्ते क्योंकि साडा मतलब हल नहीं होया इस वास्ते निंदा कर क्योंकि दुनिया दो रंगी है। दुनिया दो रंग हजूर एक दिन लेटे हुए सन सराने बांह की हुई मरदाने लाल मिठे मिठे वचन पे करते सन और जिमीदारा दिया लड़कियां कामिया रोटी देने वास्ते जा रही सन। एक ने कहा दूजी नी भैने वेख घर बार छड़िया है साल बनिया है ते अजे भी सराने पालने। हजूर ने अपने सराने बांह की हुई किसी ने बीबी ने वचन किया तो संतरा ने वो जी सांस अडोल कद तुझी कह लगी वेख नी भैने तेरी गल का कितना गुस्सा किया है। अजूर मुस्कुरा पे कह लगे वो मरदाने दुनिया किसी पास नहीं छ आखो श्री भाई किसी पास दुनिया बाबा जी कह रहे सन मकान भी नहीं एक होती है पर दुनिया दिया दो नहीं आखो देवियां दो नहीं जे जिते कपड़े पा लो ये तो बड़ी आकड़ होगी जे मेरे पा लो कहते भुखा मरन लग गए हैं दो नहीं जो दो नहीं तो प्यारी साध संग से उस प्रेमी ने किया बाबा जी जिन्हें को मतलब हल हो जाए ओदिया तरीफा जिन्हें को सवाल पूरा ना हो चंकी बिंदा कर साडा तो सुभाव बने। अमन देवी महाराज कह लगे चंगा फिर उस्तुत भी करया करो तो निंदा भी करया करो। बाबा जी एक ही बचन उस्तुत भी करिए निंदा बाबा जी कह लगे तुहाडा सुभाव बन गया है ना करया कर। सारी संगत हैरान होगी नहीं आज कोई सोझी पाओ बाबा जी कह लगे कि तुहाडा सुभाव बन गया उस्तुत निंदा करन दा जे निंदा करनी है तो अपनी करो सुभाव बने जे निंदा करनी है अपनी करो सब अवगुण में गुरजी ये गुरमुख लिखा कबीर जी गुरमुख सन कहते कबीर हम सब से बुरे असि बुरे होके चंगे बनने की कोशिश कर पर चंगे बनने का यह सब तो पहला निशाना है जिन्हां डालियां फल लगते हैं वो चुकी है। कबीर जी ने कहा कबीर हम सब से बुरे हम तज भरो सब कोए जिन ऐसा कर हूं दिया मीत हमारा बाबा जी कहने लगे अपनी निंदा करें अपने कर्मों की निंदा करें सर ते जी उस्तुत करनी है तो मेरे सन गुरु नानक जी साहब जी उस्तुत करें करवाए करें पढ़िए ना उस्तुत कर कर जीवा जी

ਸਤਿਗੁਰੂ ਦੀ ਪ੍ਰਾਪਤੀ ਹੋਗੀ, ਫਿਰ ਸਾਰੀਆਂ ਦਾਤਾਂ ਨੂੰ ਕਿਸੇ ਚੀਜ਼ ਦੀ ਘਾਟ ਨਹੀਂ ਰਹੇਗੀ, ਜਿਹਨਾਂ ਨੂੰ ਪੂਰੇ ਗੁਰੂ ਦੀ ਬਖਸ਼ਿਸ਼ ਪ੍ਰਾਪਤ।

घर आया, राम भक्त बैठे घर आया। भजन आउंदा है एक संत वैष्णव कबीर जी दे घर आ गया। कबीर नूं चाह चढ़ गया, मत्था टेकिया, परिक्रमा कीतियां। ये पुरानी सभ्यता सी, सिख नूं सिख मिल पवे परिक्रमा करके ते मत्था टेकदा सी, मैनूं गुरु मिल पिया। नमस्कार कीती लोई नूं, आवाज मारी, लोईए आ साडे भाग जाग पै घर संत आ गया। उड़ीकदे रहिंदे सी, आ गया प्रभु दा प्यारा। बैठ गया, इधर वेख इधर वेख, उन्हें कुछ वेख्या, ताणी वेखी, जुलाया वाला सारा समान वेख्या। ये वैष्णव सी, ये छूत छात नूं मन्नदा सी, विष्णु दा उपाशक सी। ऐं वेख के कह लगा, वे तू सो जुलाहा कबीरा, तू जुलाहा। कबीर कहता, हां जी, होछी मत मेरी, मैं जात जुलाहा, हर का नाम लियो मैं लाहा। मत मेरी होछी है, अकल मैनू है नहीं, जात भी मेरी जुलाहा दे कर मेरा जन्म होया, पर मेरे ते परमेश्वर ने कृपा की थी, मैं नाम दा लहा खटदा सब आखो सतना। कबीर जी कहने लगे, की शकोगे? वो कहिंदा, ओ कबीरा, मैं तो तेरे घर आण के पछताउना कि मैं आ क्यों गया। अठाठ तीर्थां दी यात्रा कीती सी, सारा भजन सारी यात्रा एवें ही गई तेरे घर आण के, तू मैनूं खाण नूं पुछदा? मैं तां पछताउना, रात पै गई आ, जा किते सकदा नहीं, मुड़ के फिर मैनूं यात्रा करनी पऊगी। कबीर जी कहण लगे, संत जी, हुण तुसीं आत गए ही हो, पिटे ते गए ही हो, तुहाडा सारा कर्म धर्म सारा नष्ट हो ही गया, मुड़ के यात्रा कर लियो, होर टुबा ला लियो, पर जे तुसी ना कुछ खादा तो असी भी तुहाडे सिर चढ़ के कुछ नहीं खाना, ये संताप भी तुहानू लगेगा, शास्त्र पढ़ लो। हुण जां कोई शर्त रख दियो, असी पूरी ना कर सकी। ओह कहण लगा, भी कबीरा, मैं हैगा विष्णु दा उपाशक, जे तेरे घर विष्णु नूं मैं रोटी खांदियां वेख लवां ना, तो मैं भी रोटी खा लूंगा। कबीर जी कहण लगे, संत जी, इन्नी देर ला दित्ती, तुसीं आउंदे ही कह दिंदे, अद्धा कम मुक्या होना सी, इन्नी देर ला दित्ती। हुण इह है नाम जपण वाला, उधर है दिखावा सब आखो सतना। कबीर जी कहण लगे, लोईए खिचड़ी तैयार कर। कबीर दा जिहड़ा खाणा सी ना मन पसंद, वो खिचड़ी सी, ते गुरु अमरदास महाराज दा जिहड़ा मन पसंद खाणा सी ओगरा सी, ओगरा लूण तो बिना, मिठे तो बिना, जिवें दलिया हुंदा इस तरह। लोईए इन्हां महापुरखां दी कृपा दा सदका अज साडे घर विष्णु भगवान आउणगे, खिचड़ी तैयार करो। खिचड़ी तैयार हो गई, इन अरदास कीती, हे निरंकार, हे परमेश्वर, हे सब शक्तिमान, मैं तेनू खिचड़ नहीं सी देना चाहुंदा, तू ते जर्रे जर्रे ज, कोई ऐसी जगह नहीं जिथे तू नहीं, तू वसदा है पूरी शक्ति च वसदा है, पर साथ खड़े पै गए, मैं तेनू खेचल नहीं सी देनी चाहता। ये कहता, रोटी तो खानी, ये तू आवे ते तू कृपा कर, तू जर्रे जर्रे थे, सारे रूप तेरे ने, अज तू ये साध दी खातर, संत दी खातर, ये वैष्णव संत है,
ਤੂੰ ਵਿਸ਼ਨੂੰ ਭਗਵਾਨ ਹੋ ਕੇ ਆ। ਐਂ ਉਹ ਨਮਸਕਾਰ ਕੀਤੀ ਜਾਂ ਸਿਰ ਚੱਕਿਆ ਤੇ ਵਿਸ਼ਨੂੰ ਬੈਠੇ। ਇਹ ਗੱਲ ਗਲਤ ਨਹੀਂ। ਬਾਣੀ ਦਾ ਬਚਨ ਹੈ, ਅਨਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ। ਇਹ ਬਾਣੀ ਦਾ ਬਚਨ ਉਹ ਬੇਅੰਤ ਹੈ। ਆਪਣੇ ਭਗਤ ਦੀ ਰੱਖਿਆ ਵਾਸਤੇ ਨਰਸਿੰਘ ਬਣ ਗਿਆ। ਬਾਣੀ ਚ ਬਚਨ ਹਨ, ਭਗਤ ਹੇਤ ਨਰਸਿੰਘ ਭੇਵ। ਅੱਜ ਨਾਮ ਜਪਣ ਵਾਲੇ ਨੇ ਅਰਦਾਸ ਕੀਤੀ, ਨਾਮ ਜਪਣ ਵਾਲਿਆਂ ਨੇ ਅਰਦਾਸ ਕੀਤੀ, ਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਮੈਨੂੰ ਤੂੰ ਗੁਰੂ ਨਾਨਕ ਦੱਸੀ। ਮੈਂ ਜਦੋਂ ਤੇਰੇ ਦਰਸ਼ਨ ਕਰਾਂ ਤਾਂ ਮੈਂ ਗੁਰੂ ਨਾਨਕ ਦੇ ਰੂਪ ਚ ਕਰਾਂ। ਸਭ ਆਖੋ ਸਤਨਾਮ। ਗੁਰੂ ਦੂਰ ਨਹੀਂ ਗਏ, ਇਹ ਭਾਵਨਾ ਦੀ ਲੋੜ ਹੈ। ਇਹਨਾਂ ਦੀ ਭਾਵਨਾ ਜੇ ਅਸੀਂ ਇਹਨਾਂ ਅੱਖਾਂ ਨਾਲ ਵੇਖਾਂਗੇ ਤਾਂ ਪੱਤਰੇ ਦਿਸਣਗੇ, ਸਿਆਹੀ ਦਿਸੂਗੀ, ਆ ਮੰਜੀ ਸਾਹਿਬ ਦਿਸੂਗੀ। ਅਤੇ ਜਦੋਂ ਅੰਦਰਲੇ ਨੈਣਾਂ ਨਾਲ ਵੇਖਾਂਗੇ ਨਾ ਤਾਂ ਸਾਨੂੰ ਸ਼ਬਦ ਦੇ ਵਿੱਚ ਗੁਰੂ ਨਾਨਕ ਦਿਸੂਗਾ। ਅਣਕ ਰੂਪ ਖਿਨ ਮਾਹੇ ਕੁਦਰਤ ਧਾਰ ਦਾ, ਜਿਸਨੋਂ ਲਾਏ ਸੱਚ ਤਿਸੇ ਉਧਾਰ ਦਾ, ਜਿਸ ਦੇ ਹੋਵੇ ਵੱਲ ਉਹ ਕਦੇ ਨਾ ਹਾਰਦਾ। ਹੁਣ ਅਰਦਾਸ ਕੀਤੀ, ਵਿਸ਼ਨੂੰ ਪ੍ਰਗਟ ਹੋ ਗਿਆ। ਵਿਸ਼ਨੂੰ ਕਹਿਣ ਲੱਗੇ, ਕਬੀਰਾ ਆ ਜਾ, ਬਹਿ ਜਾ ਇੱਥੇ, ਲੋਈਏ ਤੂੰ ਹੀ ਆ ਜਾ। ਕਬੀਰ ਸੰਤ ਨੂੰ ਕਹਿਣ ਲੱਗਾ, ਮਹਾਂਪੁਰਖੋ ਤੁਸੀਂ ਆ ਜਾਓ, ਇੱਥੇ ਬੈਠੋ ਹੁਣ ਪੰਗਤ 'ਚ। ਅਤੇ ਵਿਸ਼ਨੂੰ ਭਗਵਾਨ ਕਹਿਣ ਲੱਗੇ, ਇਹ ਇਸ ਪੰਗਤ ਦੇ ਵਿੱਚ ਬੈਠਣ ਦੇ ਲਾਇਕ ਨਹੀਂ, ਇਹ ਨਹੀਂ ਬੈਠ ਸਕਦਾ। ਕਮਾਲਿਆ ਤੂੰ ਬਹਿ ਜਾ, ਕਮਾਲੀਏ ਤੂੰ ਬਹਿ ਜਾ, ਲੋਈਏ ਤੂੰ ਬਹਿ ਜਾ, ਇਹ ਸੰਤ ਇੱਥੇ ਬੈਠਣ ਦੇ ਲਾਇਕ ਨਹੀਂ। ਹੈਰਾਨ ਹੋ ਗਿਆ, ਮੈਂ ਇਹਦਾ ਪੁਜਾਰੀ, ਇਹਦਾ ਉਪਾਸ਼ਕ, ਜੁਰਾਏ ਦੇ ਘਰ 'ਚ ਆ ਗਿਆ ਕਿ ਮੈਨੂੰ ਕਹਿੰਦਾ ਹੈ ਇੱਥੇ ਬੈਠਣ ਦੇ ਲਾਇਕ ਨਹੀਂ। ਉਹ ਕਬੀਰ ਦੇ ਚਰਨਾਂ 'ਚ ਟਹਿ ਪਿਆ। ਕਹਿਣ ਲੱਗਾ, ਕਬੀਰਾ ਮੈਨੂੰ ਤਾਂ ਇਉਂ ਜਾਪਦਾ ਜਿਵੇਂ ਤੂੰ ਮੋਰ ਲਿਆ ਹੋਇਆ। ਸਭ ਆਖੋ ਸਤਨਾਮ। ਕਬੀਰ ਕਹਿਣ ਲੱਗਾ, ਹਾਂ ਇਹਦਾ ਮੁੱਲ ਹੈ, ਇਹ ਸੋਨੇ ਚਾਂਦੀ ਨਾਲ ਨਹੀਂ ਮਿਲਦਾ, ਖਰਚ ਕੀਤਿਆਂ ਨਹੀਂ ਮਿਲਦਾ। ਕੰਚਨ ਸਿਉਂ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਇਹ ਮਨ ਦਿੱਤਿਆਂ, ਸਤਿਗੁਰਾਂ ਦਾ ਬਚਨ ਆਪਾਂ ਹੁਣੇ ਪੜ੍ਹੇ ਨੇ, ਮਨ ਵੇਚੇ ਸਤਿਗੁਰ ਕੇ ਪਾਸ, ਤਿਸ ਸੇਵਕ ਕੇ ਕਾਰਜ ਰਾਸ। ਇਹ ਮੈਂ ਲਿਆ ਮੁੱਲ ਮਨ ਦੇ ਕੇ, ਮਨ ਦੇ ਵੱਟੇ ਲਿਆ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਮੈਨੂੰ ਇਹ ਮੇਰਾ ਮਨ ਮੰਨ ਗਿਆ ਵੀ ਰਾਮ ਮੇਰਾ ਆਪਣਾ। ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣ ਕੇ ਬੇਨਤੀ ਕਰਾਂਗੇ ਨਾ ਤਾਂ ਜ਼ਰੂਰ ਸੁਣੇਗਾ। ਆਪਣਾ ਮਾਣ ਹੈ ਨਾ, ਮੇਰਾ ਡੈਡੀ ਹੈ, ਮੇਰੀ ਮਾਤਾ, ਮਾਣ ਹੈ ਨਾ। ਤਾਂ ਜਦੋਂ ਅਸੀਂ ਗੁਰੂ ਨੂੰ ਆਪਣਾ ਜਾਣੇ, ਅਸੀਂ ਗੁਰੂ ਦੇ ਬਣ ਜਾਵਾਂਗੇ। ਅਰਦਾਸ ਕਰਨ ਵੇਲੇ ਮਹਾਰਾਜ ਕਹਿੰਦੇ, ਜੀ ਕੀ ਬਿਰਥਾ ਹੋਏ ਸੋ ਗੁਰ ਪੈ ਅਰਦਾਸ ਕਰ, ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਬੇਨਤੀ ਕਰੋ ਗੁਰੂ ਨੂੰ ਆਪਣਾ ਜਾਣ ਕੇ। ਜਦੋਂ ਤੁਸੀਂ ਗੁਰੂ ਨੂੰ ਆਪਣਾ ਜਾਣੋਗੇ ਤੇ ਗੁਰੂ ਤੁਹਾਡਾ ਆਪਣਾ ਬਣ ਜਾਊਗਾ, ਤੁਸੀਂ ਗੁਰੂ ਦੇ ਬਣ ਜਾਓਗੇ। ਅਬ ਮੋਹੇ ਰਾਮ ਆਪਣਾ ਕਰ ਜਾਣਿਆ, ਸਹਿਜ ਸੁਭਾਏ ਮੇਰਾ ਮਨ ਮਾਨਿਆ। ਸੰਤ ਜੀ ਬ੍ਰਹਮੇ ਕਥ ਕਥ ਅੰਤ ਨਾ ਪਾਇਆ, ਤੇ ਰਾਮ ਭਗਤ ਬੈਠੇ ਘਰ ਆਇਆ। ਆ ਵੇਖ ਲਾ ਘਰ 'ਚ ਬੈਠਾ ਹੀ, ਜਿਹਦਾ ਅੰਤ ਬ੍ਰਹਮਾ ਨਹੀਂ ਪਾ ਸਕਿਆ, ਕਥ ਕਥ ਕੇ ਨਹੀਂ ਪਾ ਸਕਿਆ, ਰਾਮ ਭਗਤ ਬੈਠੇ ਘਰ ਆਇਆ। ਕਹਿਤ ਕਬੀਰ ਚੰਚਲ ਮਤ ਤਿਆਗੀ, ਕੇਵਲ ਰਾਮ ਭਗਤ ਨੇ ਜਪਾ। ਸਤਿਗੁਰਾਂ ਨੇ ਆਪ ਹੀ ਬਖਸ਼ਿਸ਼ ਕੀਤੀ ਹੈ, ਅੱਜ ਉਹ ਤੁਹਾਡੇ ਦਰਸ਼ਨਾਂ ਦਾ ਪ੍ਰੋਗਰਾਮ ਬਣਿਆ। ਤੁਹਾਡਾ ਪਿਆਰ ਤਾਂ ਸਾਨੂੰ ਕਦੇ ਨਹੀਂ ਭੁੱਲਦਾ। ਇਹ ਪ੍ਰੇਰਣਾ ਹੋਈ, ਸਤਿਕਾਰਯੋਗ ਪਿਆਰੇ ਵੀਰ
ਸਰਦਾਰ ਪ੍ਰਹਿਲਾਦ ਸਿੰਘ ਜੀ, ਸਰਦਾਰ ਸੁਰਿੰਦਰ ਸਿੰਘ ਜੀ ਇਹਨਾਂ ਵੱਲੋਂ, ਅਤੇ ਨਾਲ ਪ੍ਰੇਰਨਾ ਸਾਡੇ ਪੋਤਰੇ ਇਹ ਬਲਦੀਪ ਸਿੰਘ ਵੱਲੋਂ ਵੀ ਹੋਈ। ਅਸੀਂ ਤਾਂ ਕਿਹਾ ਵੀ ਟਾਈਮ ਬਹੁਤ ਥੋੜ੍ਹਾ ਹੈ, ਫਿਰ ਚੱਲਾਂਗੇ। ਤੂੰ ਸਾਰਾ ਨਕਸ਼ਾ ਜਦੋਂ 15 ਸਾਲ ਪਹਿਲੇ ਆਏ ਹਾਂ, ਜੋ ਤੁਹਾਡੇ ਵੱਲੋਂ ਸਤਿਕਾਰਯੋਗ ਖਿਆ ਸਾਹਿਬ ਦੇ ਦਰਸ਼ਨ ਹੋ ਰਹੇ ਨੇ, ਇਹ ਸੱਚ ਹੈ ਵੀ ਆਹ ਥਾਂ ਕਲਯੁਗ ਤੋਂ ਬਚਿਆ ਹੋਇਆ ਹੈ। ਸਭ ਆਖੋ ਸਤਨਾਮ, ਇਹ ਸੱਚ ਹੈ। ਗੁਰਦੁਆਰਿਆਂ ਵਿੱਚ ਇੰਨੇ ਝਗੜੇ, ਜੇ ਪ੍ਰਧਾਨਗੀ ਨਾ ਮਿਲੇ ਤਾਂ ਦੂਜਾ ਗੁਰਦੁਆਰਾ ਬਣ ਜਾਂਦਾ, ਬਸ ਦੇਖੋ। ਪਰ ਇਸ ਥਾਂ 'ਤੇ ਗੁਰੂ ਦੀ ਕਿਰਪਾ ਹੈ, ਜੋ ਪਹਿਲੀ ਵਾਰ ਆਏ ਸੀ ਉਹੋ ਹੀ ਚੀਜ਼ ਹੁਣ ਉਸੇ ਤਰ੍ਹਾਂ। ਇਹ ਗੁਰੂ ਦੀ ਮਿਹਰ ਹੈ, ਗੁਰੂ ਦੀ ਕਿਰਪਾ ਹੈ, ਜੋ ਤੁਹਾਡਾ ਪਿਆਰ। ਮੈਂ ਤਾਂ ਬੇਨਤੀ ਕੀਤੀ ਵੀ ਟਾਈਮ ਬਹੁਤ ਥੋੜ੍ਹਾ ਹੈ, ਅਤੇ ਬਰਖੁਰਦਾਰ ਬਲਦੀਪ ਕਹਿਣ ਲੱਗਾ ਨਹੀਂ, ਚਾਹੇ ਦੋ ਦਿਨ ਹੀ ਚੱਲੀਏ। ਸਾਹਿਬ ਪ੍ਰਹਿਲਾਦ ਸਿੰਘ ਜੀ ਵੀ, ਗੁਰੂ ਨੇ ਕਿਰਪਾ ਕੀਤੀ ਹੈ, ਦੋ ਤਿੰਨ ਦਿਨ ਹੀ ਅਸੀਂ ਸਾਰੇ ਇਹਨਾਂ ਪਿਛਲੇ ਟਾਉਨਾਂ 'ਚ ਰਹੇ ਹਾਂ। ਐਤਵਾਰ ਸਿਰਫ ਅਸੀਂ ਨਿਊ ਮੈਕਸੀਕੋ ਆਨੰਦਕਾਰੀ ਸੀ, ਜਿੱਥੇ ਯੋਗੀ ਹੁਰੀ ਉੱਥੇ ਦੋ ਆਨੰਦਕਾਰੀ ਸੀ, ਐਤਵਾਰ ਸਿਰਫ ਉੱਥੇ ਹੀ ਕੀਤਾ, ਅਤੇ ਬਾਕੀ ਸਾਰੇ ਬਾਈ ਵੀਕ ਡੇ ਜਿਹੜੇ ਦਿਨ ਸੀ ਨਾ। ਪਰ ਉਹ ਸੰਗਤਾਂ ਇਸੇ ਤਰ੍ਹਾਂ ਹੀ ਹੋਮ ਆ ਕੇ ਆਉਂਦੇ ਆ ਰਹੀਆਂ। ਗੁਰੂ ਦੀ ਕਿਰਪਾ ਹੈ, ਗੁਰੂ ਮਿਹਰ ਕਰੇ। ਅਰਦਾਸ ਹੈ ਸੱਚੇ ਪਾਤਸ਼ਾਹ, ਮਿਹਰ ਕਰੋ, ਹੋਰ ਮਿਹਰ ਕਰੋ, ਆਪਣਾ ਪਿਆਰ ਬਖਸ਼ੋ। ਆਦਾਂ ਵਿਆਦਾਂ ਉਪਾਦਾਂ ਕਲੇਸ਼ਾਂ ਵਿਲੇਸ਼ਾਂ ਦੁੱਖਾਂ ਕਸ਼ਟਾਂ ਰੋਗਾਂ ਸੋਕਾਂ ਤੋਂ ਬਚਾਓ। ਜੋ ਜੋ ਮਾਈ ਭਾਈ ਤੇਰੇ ਚਰਨ ਪਰਸ ਰਹੇ ਨੇ, ਸਭ 'ਤੇ ਕਿਰਪਾ ਕਰੋ, ਸਭ 'ਤੇ ਮਿਹਰ ਕਰੋ, ਚੜ੍ਹਦੀਆਂ ਕਲਾ ਬਖਸ਼ੋ। ਹੁਣ ਇਸ ਤੁੱਕ ਨੂੰ ਆਪਾਂ ਸਾਰੇ ਪੜ੍ਹੀਏ, ਬਾਣੀ ਨਾਲ ਮਨ ਜੁੜ ਜਾਵੇ ਨਾ, ਸਵਾਦ ਹੋਰ ਹੈ। ਗੁਰ ਕੈ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਹਿ। ਗੁਰੂ ਦੇ ਘਰ ਵਿੱਚ ਉਸ ਸੇਵਕ ਨੂੰ ਥਾਂ ਮਿਲਦੀ ਏ ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿਣ। ਮਨ ਮਰਜ਼ੀ ਕਰਨ ਵਾਲੇ ਨੂੰ ਥਾਂ ਨਹੀਂ ਗੇ। ਸਭ ਆਖੋ ਸਤਨਾਮ। ਇੱਥੇ ਮਨ ਦੇਣਾ ਹੀ ਪੈਂਦਾ ਜੇ ਇੱਥੇ ਥਾਂ ਲੈਣੀ ਤੇ ਗੁਰੂ ਦੇ ਘਰ 'ਚ। ਗੁਰ ਕੈ ਗ੍ਰਹਿ ਗੁਰੂ ਦੇ ਘਰ 'ਚ ਸੇਵਕ ਜੋ ਰਹੇ, ਜਿਹਨੇ ਇੱਥੇ ਰਹਿਣਾ ਹੈ ਨਾ, ਉਹਨੂੰ ਗੁਰੂ ਦੀ ਆਗਿਆ ਮੰਨਣੀ ਪੈਣੀ। ਆਗਿਆ ਕੀ ਹੈ? ਆਪਸ ਕਹੋ ਕਰ ਕਛ ਨਾ ਜਨਾਵ ਹੈ, ਇਹ ਆਗਿਆ। ਹਉਂ ਵਿੱਚ ਨਾ ਆਓ, ਜੇ ਹਉਂ 'ਚ ਰਹੇ ਤਾਂ ਜਗ੍ਹਾ ਨਹੀਂ ਉਹ ਮਿਲਣੀ ਇੱਥੇ ਗੁਰੂ ਦੇ ਘਰ 'ਚ। ਆਪਸ ਕਹੋ ਕਰ ਕੱਛ ਨਾ ਜਨਾਵ ਹੈ, ਜਿਸ ਜੀ ਆਪਣੇ ਆਪ ਨੂੰ ਸਮਝਾਂਗੇ ਨਾ, ਇਹ ਹੋਂ ਹੈ। ਮੈਂ ਚਾਹੇ ਕੀਰਤਨ ਕਰਦਾ, ਚਾਹੇ ਕਥਾ ਕਰਦਾ, ਚਾਹੇ ਕੋਈ ਹੋਰ ਕੋਈ ਸੇਵਾ ਕਰਦਾ, ਜੇ ਹੋਂ ਹੈ ਨਾ ਵੀ ਗੁਰੂ ਦੇ ਘਰ 'ਚ ਨਹੀਂ ਉਹ ਜਗ੍ਹਾ ਮਿਲ ਸਕਦੀ। ਆਗਿਆ ਹੈ ਗੁਰੂ ਦੀ, ਇਹ ਆਗਿਆ। ਆਪਸ ਕਹੋ ਕਰ ਕੱਛ ਨਾ ਜਨਾਵ ਹੈ, ਹਰ ਹਰ ਨਾਮ ਹਿਰਦੇ ਸਤਿਆ। ਫਿਰ ਮਨ ਵੇਚੇ ਸਤਿਗੁਰ ਕੇ ਪਾਸ, ਮਨ ਗੁਰੂ ਅੱਗੇ ਮੱਥਾ ਟੇਕਦੇ। ਜਬ ਤੱਕ ਮਨ ਸਾਡੇ ਕੋਲ ਰਿਹਾ, ਮਨ ਚੰਚਲਿਆ, ਇਹਨੇ ਟਿਕਣਾ ਨਹੀਂ ਹੋ, ਇਹ ਗੁਰੂ ਅੱਗੇ ਮੱਥਾ ਟੇਕਦੇ। ਐਸੇ ਐਸੇ ਮਹਾਂਪੁਰਖਾਂ ਦੇ ਦਰਸ਼ਨ ਹੋਏ। ਹੁਣ ਸਮਾਂ ਕੀਰਤਨ ਦੀ ਸਮਾਪਤਾ ਵੀ ਹੋ ਗਿਆ। ਜਿਹੜੇ ਕਹਿੰਦੇ 12-12 ਘੰਟੇ ਫੁਰਨਾ ਹੀ ਕੋਈ ਨਹੀਂ, ਸਾਡੇ ਘਰ ਆਉਂਦੇ ਹੁੰਦੇ ਸੀ ਬਾਬਾ ਸੁਰਜਣ ਸਿੰਘ ਹੋਰੀ, ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਦੇ ਜੇਲ੍ਹ ਦੇ ਸਾਥੀ, 12-12 ਘੰਟੇ ਫੁਰਨਾ ਹੀ ਕੋਈ ਨਹੀਂ। ਜੇ ਫੁਰਨਾ ਕੋਈ ਨਹੀਂ, ਦੁੱਖ ਵੀ ਕੋਈ ਨਹੀਂ। ਕੋ ਮਨ ਤੇ ਮਹਿਸੂਸ ਕਰਨਾ ਹੈ ਨਾ, ਤੇ ਮਨ ਗੁਰੂ ਅੱਗੇ ਪਿਆ। ਕਹਿਣ ਲੱਗੇ ਹੁਣ 86 ਸਾਲ ਦੀ ਉਮਰ ਹੈ, ਸਰੀਰ ਤੇ ਸਰੀਰ ਹੈ, 2-2.5 ਘੰਟੇ ਅਜੇ ਵੀ ਅਫੁਰ ਰਹਿ ਜਾਂਦੀ ਹੈ। ਕੱਲ ਅਫੁਰ ਫੁਰਨਾ ਕੋਈ ਨਹੀਂ। ਜੇ ਮਨ ਨੂੰ ਚੱਪਣ ਵਾਲੇ ਕਹਿੰਦੇ
ਬਾਣੀ ਪੜ੍ਹਨ ਵੇਲੇ ਇਹ ਮਹਿਸੂਸ ਕਰੋ ਅਸੀਂ ਗੁਰੂ ਸਾਹਿਬ ਦੇ ਚਰਨਾਂ 'ਚ ਬੈਠ ਕੇ ਬਾਣੀ ਪੜ੍ਹ ਰਹੇ ਹਾਂ, ਗੁਰੂ ਸਾਹਿਬ ਨੂੰ ਸੁਣਾ ਰਹੇ ਹਾਂ, ਤੁਹਾਡਾ ਮਨ ਬਾਹਰ ਨਹੀਂ ਜਾਊਗਾ। ਜਪਜੀ ਸਾਹਿਬ ਪੜ੍ਹਨ ਵੇਲੇ ਪੜ੍ਹੋ, ਆਪ ਸੁਣੋਗੇ ਅਤੇ ਬਾਣੀ ਦੇ ਅਰਥਾਂ ਨਾਲ ਮਨ ਜੋੜੋ ਅਤੇ ਮਹਿਸੂਸ ਕਰੋ ਵੀ ਅਸੀਂ ਗੁਰੂ ਸਾਹਿਬ ਨੂੰ ਸੁਣਾ ਰਹੇ। ਜਪਜੀ ਸਾਹਿਬ ਦੇ ਪਾਠ 'ਚ ਇੰਨੀ ਬਰਕਤ ਹੈ, ਜਿਹੜੇ ਕਰਦੇ ਨੇ ਨਿਤਨੇਮ ਧੰਨ ਭਾਗ, ਵੱਡਿਆਂ ਭਾਗਾਂ ਵਾਲੇ ਨੇ, ਅਤੇ ਜਿਹੜੇ ਨਹੀਂ ਕਰਦੇ ਜਪਜੀ ਸਾਹਿਬ ਜ਼ਰੂਰ ਪੜ੍ਹੋ, ਇੰਨੀ ਬਰਕਤ। ਜੇ ਭਾਈ ਗੋਪਾਲ ਨੂੰ ਮਹਾਰਾਜ ਕਹਿਣ ਲੱਗੇ ਛੇਵੀਂ ਪਾਤਸ਼ਾਹੀ ਵੀ ਜਪਜੀ ਸਾਹਿਬ ਦਾ ਪਾਠ ਸੁਣਾ, ਇਤਿਹਾਸ 'ਚ ਲਿਖਿਆ ਹੋਇਆ, ਉਹਨੇ ਸ਼ੁਰੂ ਕੀਤਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ, ਮਨ ਗੁਰੂ ਅੱਗੇ ਰੱਖ ਦਿੱਤਾ, ਗੁਰੂ ਨੂੰ ਪਾਠ ਸੁਣਾ ਰਹੇ। ਜਾਂ ਸੋ ਦਰ ਕੇ ਹਾ ਇੱਥੇ ਪਹੁੰਚਾ, ਅਤੇ ਮਹਾਰਾਜ ਦੇ ਮਨ 'ਚ ਖਿਆਲ ਆ ਗਿਆ ਗੁਰੂ ਹਰਗੋਬਿੰਦ ਸਾਹਿਬ ਦੇ ਵੀ ਜੇ ਇਹਨੇ ਇੱਦਾਂ ਹੀ ਪਾਠ ਸੁਣਾ ਦਿੱਤਾ ਇਹਨੂੰ ਕੀ ਦੇਈਏ ਅੱਜ। ਅਤੇ ਮਹਾਰਾਜ ਆਪਣਾ ਆਸਣ ਚੱਲਣ ਲੱਗ ਪਿਆ, ਆਸਣ ਬੈਠੇ ਸੀ ਨਾ ਤਖ਼ਤ, ਆਪਣਾ ਆਸਣ ਪਾਸੇ ਹੋਣ ਲੱਗ ਪਿਆ। ਜਾਂ ਇੱਥੋਂ ਤੱਕ ਪਹੁੰਚਾ ਨਾ ਜੱਤ ਪਹਾਰਾ ਤੇਜ ਸੁਣਿਆਰ, ਅਤੇ ਤਿੰਨ ਹਿੱਸੇ ਆਸਣ ਆਪਾਂ ਮਹਾਰਾਜ ਆਪਣਾ ਛੱਡ ਚੁੱਕੇ ਸੀ। ਉਹਨ ਐਂ ਵੇਖਿਆ ਸਤਿਗੁਰਾਂ ਵੱਲ ਇਸ ਤਰ੍ਹਾਂ, ਅਤੇ ਮਹਾਰਾਜ ਇੰਨੇ ਪ੍ਰਸੰਨ ਇੰਨੇ ਖੁਸ਼, ਇਹਦੇ ਮਨ 'ਚ ਖਿਆਲ ਆ ਗਿਆ, ਪਹਿਲੇ ਫੁਰਨਾ ਨਹੀਂ ਆਇਆ ਹੁਣ ਆ ਗਿਆ, ਸਤਿਗੁਰ ਖੁਸ਼ ਬੜੇ ਆ, ਜੇ ਕਿਤੇ ਘੋੜਾ ਹੀ ਦੇ ਦੇਣ, ਜੇ ਘੋੜਾ ਹੀ ਦੇ ਦੇਣ। ਮਹਾਰਾਜ ਨੇ ਜਿਹੜਾ ਆਸਣ ਛੱਡਿਆ ਸੀ ਮੁੜ ਕੇ ਫਿਰ ਉੱਥੇ ਬੈਠ ਗਿਆ। ਜਾਂ ਭੋਗ ਪਿਆ ਜਨੀ ਇਨਾਮ ਧਿਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁੱਖ ਜਲੇ ਕੇਤੀ ਛੁੱਟੀ ਨਾਲ। ਇਹ ਮਹਾਰਾਜ ਕਹਿਣ ਲੱਗੇ ਭਾਈ ਗੋਪਾਲ ਤੂੰ ਜੱਤ ਪਹਾਰਾ ਤੱਕ ਪਾਠ ਸੁਣਾਇਆ, ਜੱਤ ਪਹਾਰਾ ਮਨ ਟਿਕੇ ਵਿੱਚ ਪਾਠ ਹੋਵੇ ਤਾਂ ਗੁਰੂ ਸੁਣਦਾ। ਜੇ ਘੋੜਾ ਮੰਗਵਾ ਕੇ ਦੇ ਦਿੱਤਾ ਅਤੇ ਸਿੱਖਾਂ ਪੁੱਛਿਆ ਮਹਾਰਾਜ ਆਸਣ ਛੱਡਣ ਲੱਗ ਪਿਆ ਸੀ, ਗੱਲ ਕੀ ਸੀ? ਅਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਜੇ ਇਹ ਸੁਣਾ ਦਿੰਦਾ ਨਾ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ, ਉਸੇ ਅਵਸਥਾ ਵਿੱਚ ਸੁਣਾ ਦਿੰਦਾ ਨਾ ਪਾਠ ਤੇ ਮੇਰੇ ਮਨ 'ਚ ਖਿਆਲ ਆਇਆ ਸੀ ਵੀ ਹੋਰ ਕੀ ਦੇਣਾ, ਤਖ਼ਤ ਤੇ ਬਿਠਾਲ ਕੇ ਨਮਸਕਾਰ ਕਰ ਦੇਵਾਂਗੇ ਵੀ ਹੁਣ ਤੂੰ ਗੁਰੂ ਹੋਇਓ। ਇਹ ਜਪਜੀ ਸਾਹਿਬ ਦੇ ਪਾਠ ਦੀ ਬਰਕਤ ਆ, ਮਨ ਵੇਚੇ ਸਤਿਗੁਰ ਕੇ ਪਾਸ, ਜਿਸ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਈ ਨਿਹ ਕਾਮੀ, ਜਿਸ ਕੋ ਹੋਤ ਪ੍ਰਾਪਤ ਸੁਆਮੀ। ਅਤੇ ਅਖੀਰ ਦੇ ਮਹਾਰਾਜ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ, ਇਹ ਤੇ ਉਹ ਆਪ ਕਿਰਪਾ ਕਰੇ, ਇਹ ਦਾਤਾਂ ਵੀ ਉਸ ਨੂੰ ਮਿਲ ਸਕਦੀਆਂ, ਸਭ ਆਖੋ ਸਾਧਨ ਜੇ ਤੇ ਆਪ ਮਿਹਰ ਕਰੇ, ਸੰਗਤ ਵੀ ਉਸ ਨੂੰ ਮਿਲਦੀ ਹੈ ਜੀ ਤੇ ਉਹ ਮਿਹਰ ਕਰੇ। ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੈ, ਐਸਾ ਬਚਨ। ਆਓ ਇਹਨਾਂ ਤੁਕਾਂ ਨੂੰ ਸਾਰੇ ਪੜ੍ਹੋ, ਕੋਈ ਲਸਣਾ ਖਾਲੀ ਨਾ ਰਹੇ, ਫਿਰ ਕੀਰਤਨ ਦੀ ਆਪਾਂ ਸਮਾਪਤੀ ਕਰਾਂਗੇ।

ਸਾਰੇ ਬੋਲੇ ਨੇ। ਦਿੱਲੀ ਵਿੱਚ ਸਾਨੂੰ ਕਹਿੰਦੇ ਪ੍ਰੇਮੀ ਵੀ ਸਾਨੂੰ ਇਹ ਸੁਣਾਓ ਤੇ ਸਾਨੂੰ ਬੰਗਲਾ ਸਾਹਿਬ ਦੇ ਦਰਸ਼ਨ ਹੋ ਜਾਂਦੇ, ਅਸੀਂ ਸ਼ੀਸ਼ਗੰਜ ਮਨ ਕਰਕੇ ਸ਼ੀਸ਼ਗੰਜ ਪਹੁੰਚ ਜਾਂਦੇ। ਇਹ ਅਟਲ ਸੱਚਾਈ ਜੇ ਜੋ ਬਚਨ ਹੈ ਨਾ ਇਹਦੇ ਵਿੱਚ ਅਟਲ ਸੱਚਾਈ, ਸੋ ਸਾਰੇ ਗੱਜ ਕੇ ਬੋਲੋ।